ਜੋ ਕਿਛੁ ਕੀਨੋ ਸੋ ਆਪਣਾ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਝਾ ਦੇਖਾ ਕਰੈ ਵਿਵੇਕ ਆਪੇ ਕਾਪੇ ਅਨੇਕ ਮਾਰਾ ਨਾ ਬਿਨਸਾ ਆਵੈ ਨਾ ਜਾਏ ਨਾਨਕ ਸਾਦੀ ਰਿਆ ਸਮਾਈ ਆਪ ਉਪਦੇਸਾ ਸਮਝਾਇਆ ਪਾਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਵਿਸਥਾਰ ਸਭ ਕਾ ਸੁਸਕਾਵ ਕਰਨ ਹਾਰ ਉਸ ਤੇ ਭਿੰਨ ਕਹੋ ਕਿਸੋਇ ਥਾਨ ਤਨ ਅੰਤਰ ਇਕ ਕੈ ਸੋਏ ਆਪਣੇ ਚਲਤਾ ਕਰਨ ਹਾਰ ਕੌਤਕ ਕਰ ਰੰਗ ਅਪਾਰ ਮਨ ਮਾਇਆ ਮਨ ਆਪਣੀ ਮਾਹੀ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਿਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨੈ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਕਰ ਸੁਣੀ ਸਰਵਨ ਵਿਖਿਆਨੀ ਪਵਿੱਤਰ ਪਵਿੱਤਰ ਪਵਿੱਤਰ

ਨਾਨਕ ਦੁਖ ਭਰਮ ਭਉ ਜਾਏ। ਅਸ਼ਟਪਦੀ ਮਾਨੋ ਕੀਤੇ ਬਿਰਥੀ ਸਭ ਜਾਨ ਦੇਵਨ ਕੋ ਏਕਾ ਭਗਵਾਨ। ਜਿਸ ਕੈ ਦੀਆ ਰਹਾ ਗਾਏ ਬਹੁ ਨਾ ਤ੍ਰਿਸ਼ਨਾ ਲਾਗੈ ਆਏ। ਜਿਸ ਕੈ ਦੀਆ ਰਹੇ ਗਾਏ ਬਹੁ ਨਾ ਤ੍ਰਿਸ਼ਨਾ ਲਾਗੈ ਆਏ। ਮਾਰਿਆ ਰਾਖਾ ਏਕੋ ਆ ਮਾਨੁ ਕੈਕਸ ਨਾਹੀ ਹਾ। ਤਿਸਕਾ ਹੁਕਮ ਬੂਹ ਸੁਖੋਏ ਤਿਸਕਾ ਨਾਮ ਰਾਹ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਈ ਨਾਨਕ ਬਿਘਨ ਨਾ ਲਾਗੈ।

ਦਰ ਗੈ ਨਾਨਕ ਊਜਲ ਮਥਾ ਵੱਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੈ ਤੁਤ ਕੀਓ ਸੋਜੀ ਜਾਨਾ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਝੈ ਇਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਣ ਦਿਨ ਕੀਰਤਨ ਕੇਵਲ ਵਖਿਆਨ ਗ੍ਰਿਸਤ ਮੈਂ ਸੋਈ ਦਰਬਾਨ ਏਕ ਉੱਪਰ ਜਿਸ ਜਨ ਕੀ ਆਸਾ ਤਿਸਕੀ ਘਟਿਆ ਜਮ ਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਕਿਸੇ ਨਾ ਲਾਗੇ ਦੂਖ ਜਿਸ ਕੋ ਹਰ ਪ੍ਰਭ ਮਨ ਚਿੱਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਿਸ ਤੇ ਡਰੈ ਜੈਸਾ ਸਹਿ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਾ ਬੂਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨ ਸੋ ਸੁਖਮ ਸੋਈ ਅਸਤੂਲ ਨਾ ਕਿਸ ਜਨਮੈ ਨਾ ਕਿਸ ਮਰਾਇ ਆਪਣ ਚਲ ਤੇ ਆਪ ਹੀ ਕਰਾਇ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਾ ਥਾਪੁ ਥਾ ਬਵਨਾਸੀ ਨਾ ਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਲੱਖ ਭੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵਨ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵ ਸਗਲ ਉਧਾਰਨ ਪ੍ਰਭ ਕੇ ਸੇਵ ਦੁਖ ਵਿਸਾਰਨ ਆਪੇ ਮੇ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੇ ਬਡਭਾਗੈ ਨਾਮ ਜਪਤ ਪਾਵ ਹੈ ਵਿਸਰਾਮ ਨਾਨਕ ਤਿਨ ਪੁਰਖੋ ਤੁਮ ਕਰ ਮਾਨ ਜੋ ਕਿਛ ਕਰੈ ਸੋ ਪ੍ਰਭ ਕਾ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਐ ਸੋ ਹੋਏ ਕਰਨਾ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਦੇ ਉਪਜੇ ਤੇ ਸਮਾਏ ਸਮਾਇਓ ਸੁਖ ਨਿਧਾਨ ਉਨਹੂੰ ਬਣ ਆਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ

ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗੜਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਭ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚਾ ਕੋਏ ਤਿਸ ਬੈ ਨਾਹੀ ਤੇਰਾ ਕਿਛ ਕਾਮ ਗਤ ਨਾਨ ਜਾ ਬੇਖ ਹਰ ਨਾ ਰੂਪਨ ਤੋਏ ਨਾਹੀ ਮੋਹੈ ਪ੍ਰਭ ਕੀ ਜੋ ਸਲ ਘਰ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸਕਾ ਦੀਆ ਦਰਬ ਹੈ ਸੁਰਾ ਜੇ ਕੋ ਉਪਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਾਹਦਾ ਤਾਰ ਤਿਸ ਦਿਨ ਹਰ ਜਾਣਾ ਗਾਵਾ ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕੋ ਥੰਮ ਹੈ ਥੰਮਨ ਕਿਉਂ ਗੁਰ ਕਾ ਸਦ ਮਨੇ ਅਸਥੰਮਨ ਜੋ ਪਾਖਾ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਲ ਲਗਤ ਨਿਸਤਾਰਾ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੀਖ ਮਨ ਹੋਏ ਬਗਾਸ ਜੋ ਮਹਾਂ ਉਧਿਆਨ ਮੈਂ ਮਾਰਗ ਪਾਵੈ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ

ਆਹੇ ਨਾਨਕ ਪਤ ਸੇ ਧੀ ਘਰ ਜਾਹੇ। ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ, ਤਾਜ ਅਭਿਮਾਨ ਲਿਹੋ ਮਨ ਮੋਲ। ਰਾਮ ਨਾਮ ਹਿਰਦੇ ਮੈਂ ਤੋ ਲਾਦ ਕੇ ਸੰਤੈ ਸੰਚਾਲ ਔਰ ਤਿਆ ਵਿਖਿਆ ਜੰਜਾਲ। ਧਨ ਧਨ ਕਹਿ ਸਭ ਕੋਈ ਮੁਖ ਉਜਲ ਹਰ ਦਰਗਹਿ ਸੋਈ। ਯੋ ਵਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕਾ ਸਦ ਬਲਹਾਰ ਹੈ। ਚਰਨ ਸਾਧ ਕੇ ਧੋਏ ਧੋਏ ਪੀਓ ਔਰ ਪ੍ਰਸਾਦ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਆ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਆ, ਸਾਧ ਸੰਗ ਹਰ ਕੀਰਤਨ ਗਾਈਆ। ਅਨਕ ਬਿਘਨ ਤੇ ਸਾਧੂ ਰਾਖਿਆ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖਿਆ। ਉੱਠ ਗਈ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕੋ ਜੀਵਾਲਨ ਹਾਰ, ਭੁੱਖੇ ਕੋ ਦੇਵ ਤਿਆਧਾਰ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬਲਕੇ ਕਾ ਲਹਿ ਨਾ ਪਾਏ। ਸਭ ਕੁਛ ਤਿਸਕਾ ਉਹ ਕਰਨਾ ਜੋ, ਤਿਸ ਬਿਨ ਦੂਸਰ ਹੋਆ ਨਾ ਹੋ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲੇ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣਿਆ ਤੇ ਲੋਏ, ਜਾ ਕੈ ਹਿਰਦੈ ਕੋ ਹੋਏ। ਸੱਚ ਕਰਨੀ ਸੱਚ ਤਾ ਕੀ ਰੈ, ਸੱਚ ਹਿਰਦੈ ਸਤਮੁਖ ਹੈ। ਸੱਚ ਦਿਰ ਸੱਚਾ ਆਕਾਰ, ਸੱਚ ਵਰਤਾ ਸੱਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ।

ਪ੍ਰਸੰਨ। ਅਸ਼ਟਪਦੀ ਅਵਨਾਸੀ ਪ੍ਰਮਾਨ ਮੈਂ ਰਾਖ ਮਾਨੁਕੀ ਤੂੰ ਪ੍ਰੀਤਿਆ ਤਿਸਤੇ ਪਰਿਆ ਨਾ ਹੀ ਕਿਸ ਕੋਏ ਸਰਬ ਨਿਰੰਤਰ ਇੱਕੋ ਸੋਏ। ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਸੰਤ ਸਾਧ ਤਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਹੋਰ ਤਿਸਕਾ ਮੰਤਰ ਨਾ ਜਾਣੈ ਹੋਰ ਅੰਦਰੂ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਏ ਘਰ ਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਇਸ ਪੁਰਖਾ ਕਹਿਣਾ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੀ ਅਵਗਾਹੇ ਪਿਤਾ ਕ ਜਨਮ ਕੇ ਜਾਣੈ ਪੂ ਸਗਲ ਪਰੋਈ ਆਪਣੈ ਸੂਤ ਸਮਤ ਗਿਆਨ ਧਿਆਨ ਜਿੰਦੇ ਜਾਂ ਦਾਸ ਨਾਮ ਧਿਆਵੇ ਸੇਤੇ ਗੁਣ ਮੈਂ ਜਾ ਕੋ ਭਰਮਾਏ ਜਨਮਰਾ ਪ੍ਰਿਆ ਵਹਿ ਜਾਏ ਪੂਜ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਵਿਧ ਕਿਨੋ ਵਿਸਤਾਰ ਪ੍ਰਭ ਅਵਨਾ ਸੀ ਏ ਕੰਕਾਰ ਨਾਨਾ ਚਲ ਕਰੇ ਖਨ ਮਾਹੇ ਪੂਰਿਓ ਪੂਰਨ ਸਭ ਠਾਏ ਨਾਨਾ ਵਿਧ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘੱਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲਾਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨਸਰਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਸ਼ ਸਾਮਾਇ ਸਮਾਨੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤੇ ਸਹਿ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧ ਉਪਦੇਸ਼ ਸਤ ਤੇ ਜਨ ਜਾ ਕਾ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸਿਰ ਸੁ ਕਰਨਾ ਹਾਰ ਔਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹੇ ਗੁਰ ਕਾ ਬਚਨ ਪਦਾਰਥ ਲਹੇ ਹੋਏ ਦਾਤੇ ਦੁਖਾ ਟਨਹਾਰ ਜਾ ਕਾ ਸੰਗ ਤਰਾ ਸੰਸਾਰ ਜਨ ਕਾ ਸੇਵ ਸੋਵਟ ਭਾਗੀ ਜਨ ਕਾ ਸੰਗ ਇਕ ਲਿਵ ਲਾਗੀ

ਸੱਚ ਅਸ਼ਟਪਦੀ ਚਰਨ ਸੱਤ ਸੱਤ ਪਰਸਨਹਾਰ ਪੂਜਾ ਸੱਤ ਸੱਤ ਸੇਵਦਾਰ ਦਰਸ਼ਨ ਸੱਤ ਸੱਤ ਭੇਖਣਹਾਰ ਨਾਮ ਸੱਤ ਸੱਤ ਧਿਆਵਨਹਾਰ ਆਪ ਸੱਤ ਸੱਤ ਸਭ ਧਾਰੀ ਆਪੇ ਗੁਣਕਾਰੀ ਸ਼ਬਦ ਸੱਤ ਸੱਤ ਪ੍ਰਭ ਵਕਤਾ ਸੁਰਤ ਸੱਤ ਸੱਤ ਜਾ ਸੁਨਤਾ ਬੁਝਣਹਾਰ ਕੋ ਸੱਤ ਸਭ ਹੋਏ ਨਾਨਕ ਸੱਤ ਸੱਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ ਜਾ ਕਰਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਏ ਲੇ ਬਸਤਕ ਡਾਈ ਤਾਕੋ ਭੇਨਾ ਕਹਿ ਨਾ ਜਾਈ ਬੂਝਾ ਬੁਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵ ਸਦਾ ਪੁਜਾਰੀ ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਕੋ ਪ੍ਰਪਾਲਨ ਹਾਰਾ ਸੇਵਕ ਹੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾ ਸਾ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰਾਖੈ ਤਾਂ ਕਿ ਗਤਮਿਨ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚਾ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕੱਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨਾ ਕਾੜਤੇ ਆਪ ਤਾਕੋ ਰਾਖਤ ਦੇਹ ਕਰ ਹਾਥ ਮਾਨਸ ਜਪਨ ਕਰਤਬ ਭਾਤ ਇਸ ਕੇ ਕਰਤਬ ਬਿਰਥੇ ਜਾਤ ਮਾਰਿਆ ਨਾ ਰਾਖੈ ਔਰ ਨਾ ਕੋਈ ਸਰਬ ਜੀਆ ਕਾ ਰਾਖੈ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਬਡਾਨੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅਮ੍ਰਿਤਿ ਮਨ ਤਨ ਧਰਪੀਐ ਨਾਮ ਰਤਨ ਜਨ ਗੁਣ ਮੁਖ ਪਾਇਆ ਤਿਸ ਕੇ ਸਿਵਰ ਨਾ ਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੋ ਕਰ ਨਾਮ ਕਾ ਸੰਗ ਨਾਮ ਰਾਜ ਜੋ ਜਨ ਤ੍ਰਿਪਤਾ ਨੇ ਮਨ ਤਨ ਨਾਮੇ ਨਾਮ ਸਮਾਨੇ ਉਠ ਬੈਠ ਸੋਤ ਨਾਮ ਕਹੋ ਨਾਨਕ ਜਨ ਕੈ ਸਦਕਾ ਬੋਲੋ ਜਾ ਜੇ ਬਾਜਨ ਰਾਤ ਪ੍ਰਭ ਆਪਣਾ ਜਨ ਕੀ ਨੀਦਾਦ ਕਰੇ ਭਗਤ ਆਤਮ ਕਾ ਚਾਏ ਪ੍ਰਭ ਆਪਣੇ ਸੋ ਰਹਿ ਸਮਾਏ ਜੋ ਹੋਵਾ ਹੋਵੋ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੂ ਤਿਸਕਾ ਗੁਣ ਕਾਇਕ ਨ ਜਾਣੂ ਆੜ ਪੈਰ ਪ੍ਰਭ ਸੇ ਹਜੂਰੀ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਾਣੇ ਆਪਣਾ ਤਿੰਨ ਜਨ ਦੇ ਜਿਨ ਜਾਣੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕਾ ਦਸਾ ਪਾਪ ਮਿਟਾਵੈ ਔਰ ਸਿਆਨ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ

ਬਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਇਆਲ ਸਿੱਖੀ ਗੁਰ ਦੁਰਮਤ ਮਲ ਹਿਰਾ ਗੁਰਬਚਨੀ ਹਰ ਨਾਮ ਉਚਰਾ ਸਤਿਗੁਰ ਸਿੱਖੇ ਬੰਧਨ ਘਾਟਾ ਗੁਰ ਕਾ ਸਿੱਖ ਵਿਕਾਰ ਤੇ ਹਟਾ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲਤ ਸਵਾਰਾ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਲ।

ਪਾਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨਾ ਸੋ ਸੇਵਕ ਪਰਮੇਸ਼ਰ ਕੀ ਗਤ ਜਾਨਾ ਸੋ ਸਤਿਗੁਰ ਜਿਸਦੈ ਹਰ ਨਾਉ ਅਨਕ ਬਾਰ ਗੁਰ ਕਉ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ ਏਕੇ ਆਪ ਨਹੀ ਕਛ ਭਰਮ ਸਹਿ ਸਿਆਨ ਪਲਾਇਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰ ਸਤਚਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਗਾ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜੇ ਬਾਏ ਕੁਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਵਚਿਤ ਪ੍ਰਾਣੀ ਗਾਮ ਗੋਚ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਣਾ ਨ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋਇ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨਾ ਲੇ ਮਨ ਮੈਂ ਰਾਖੈ ਹਰ ਹਰੇਕ ਅੰਧਕਾਰ ਦੀਪ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੈਤੇ ਨਾਸੇ ਤਪਤ ਮੈਂ ਠਾਠ ਵਰਤਾਈ ਅੰਧ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭਉ ਹੇ ਬਸੇ ਸਗਲ ਵਿਆਧ ਮਨ ਤੇ ਕਾ ਨਸੇ ਜਿਸਕਾ ਸਾਥ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਰਵਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਤਪਰਾ ਬਾਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਮ ਨਿਰੰਤਰ ਇੱਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਾਤ

ਨਾਨਕ ਇਹੋ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਔਰ ਪਾਪਸਾ ਮੀਤ ਵਿਸਾਰੋ, ਚਰਨ ਕਮਲਿਤ ਮੈਂ ਔਰ ਧਾਰੋ, ਕਰਨ ਕਾਰਨ ਸੁਪ੍ਰਭ ਸਮਰਾਥ, ਦ੍ਰਿੜ ਕਰ ਗਹੋ ਨਾਮ ਹਰ ਵਾਥ, ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉੱਠਤਾ ਹੈ ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੋਕੋ ਨਿਤ ਬਾਛੈ ਮੂਹ ਸੋ ਸੋ ਸਾਧੂ ਸੰਗ ਪ੍ਰੀਤ, ਜਿਸ ਸੁਭਾ ਕੋ ਕਰੇ ਭਲੀ ਕਰਨੀ ਸਾਧ ਸੁਭਾ ਭਜ ਹਰ ਕੀ ਸਨੀ, ਅਨ ਕੋ ਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰਿ ਅਵਖਦ ਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ, ਮਨ ਪ੍ਰਬੁੱਧ ਹੋ ਹਰ ਕੈ ਨਾਏ, ਦਇਆ ਦੀ ਸਤਾਵ ਤੇ ਆਵੈ ਠਾਏ, ਤਾਕੋ ਬਿਘਨ ਨਾ ਲਾਗੈ ਕੋਈ, ਜਾ ਕਰ ਦਾ ਵਸੈ ਹਰ ਸੋਏ, ਕਲ ਤਾਤੀ ਠੰਡਾ ਹਰ ਨਾਮ, ਸਿਮਰ ਸਿਮਰ ਸਦਾ ਸੁ ਪਾਓ, ਭਉ ਬਿਨ ਸਹਿ ਪੂਰਨ ਹੋਇਆ, ਭਗਤ ਪਾਇਆ ਆਤਮ ਪ੍ਰਗਾ, ਤਿਤ ਕਰ ਜਾਏ ਬਸੇ ਅਵਨਾਸੀ, ਕਹੋ ਨਾਨਕ ਕਾਟੀ ਜਾਂ ਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨ ਮਰਾ ਸੋ ਕਾਚੋ ਕਾਚਾ, ਆਵਾਗੁਣ ਮਟਾ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ, ਰਤਨ ਜਨ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਅਧਾਰਨ, ਕੋ ਪਾਵਨ ਛੁਟਨ ਹਾਰੀ, ਸਿਮਰ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਪਲ ਪਾਏ, ਸੰਗ ਨ ਚਾਲਸ ਤੇਰਾ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੁੱਤ ਮੀਤ ਪਟਾਂਬਿਆ ਬਨਤਾ, ਇੰਤੇ ਕਹੋ ਤੂੰ ਕਵਨ ਸੁਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰਿਆ, ਸਹਸਤੀ ਰਾਥੇ ਸਵਾਰੀ, ਝੂਠਾ ਡਮ ਝੂਠ ਪਾਸਾਰੀ, ਜਿਨ ਦੀਏ ਤਿਸ ਬੁੱਝਾ ਨਾਮ ਬੇਗਾਨਾ, ਨਾਮ ਵਿਸਾਰਨਾ ਨੂੰ ਪਛਤਾਨਾ, ਗੁਰ ਕੀ ਮਾ ਤੂੰ ਲੇਹ ਇਆਨੇ, ਭਗਤ ਬਿਨਾ ਮੋ ਡੁੱਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕੈ ਤ੍ਰੈਤ ਗਦ ਪਾਵੋ, ਸਾਰ ਭੂ ਸਤ ਹਰ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹੋ ਮੈਂ ਬਿਖਿਆਲ, ਹੋਏ ਚਿੰਤ ਬਸੈ ਸੁਖਨਾਲ, ਸਾਸ ਗਰਾਸ ਹਰ ਨਾਮ ਸਮਾਲ, ਛਾਟ ਸਿਆ ਨੂੰ ਸਗਲੀ ਮਨਾ, ਸਾਧ ਸੰਗ ਪਾਵੇ ਸਚ ਧਨਾ, ਹਰ ਪੂੰਜੀ ਸੰਚਰੋ ਬਿਹਾਰੀ, ਹਾਂ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਇੱਕੋ ਦੇ ਕਹੋ ਨਾਨਕ ਜਾ ਕੈ ਮਸਤਕ ਲੇਖ,

ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ। ਸਾਜਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਭਾਵ ਤੁਮੇ ਧਿਆਵੋ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮਾਗੈ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਾਂ ਸੁਖ ਹੋਏ ਹਰ ਰਸ ਭਾਵੈ ਬਿਰਲਾ ਖੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਪਰ ਭਰੇ ਪ੍ਰੇਮ ਰਸਰਾ ਉਪਜਾ ਚਾਓ ਸਾਧ ਕੈ ਸੰਗ ਪਰੇ ਸਨਿਆਨ ਸਭ ਤਿਆ ਅੰਤਰ ਪ੍ਰਗਾਸ ਆਂਦੇ ਨਿਵਲਾਵਟ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕਿਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੂਖ ਭਰਮ ਗਿਆ ਸੁਖੁਨੀ ਸਰਦਾਸਾ ਪੂਰੀ ਰਵ ਰਹਿਆ ਸਤ ਸੰਗ ਹਜੂਰੀ ਜਿਸਕਾ ਸਤਿ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰਾ ਜੇ ਘਾਲ ਨਾ ਭਾਨਾ ਸੋ ਕਿਉਂ ਬਿਸਰਾ ਜੇ ਕੀਆ ਜਾਨੈ ਸੋ ਕਿਉਂ ਬਿਸਰਾ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰਾ ਜੇ ਜੀਵਨ ਜੀਆ ਸੋ ਕਿਉਂ ਬਿਸਰਾ ਜੇ ਅਗਨ ਮੈਂ ਰਾਖਿਆ ਗੁਰਪ੍ਰਸਾਦ ਕੋ ਬਿਰਲਾ ਲਾਖਾ ਸੋ ਕਿਉਂ ਬਿਸਰਾ ਜੇ ਬਿਖਤੇ ਕਾਢਾ ਜਨਮ ਜਨਮ ਕਾ ਟੂਟਾ ਗਾਡਾ ਗੁਰ ਪੂਰਾ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏਕਾ ਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਅਵਰਾ ਨਾਮ ਜਪਾਓ ਭਗਤ ਭਾਏ ਤਰਿਆ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜਤ ਜਾਤ ਪਾਏ ਵਿਸਰਾਮ ਸਗਲ ਦੂ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸਵਾਓ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਗਸਾ ਸਾਧ ਚਰਨ ਧੋਏ ਭਗਤ ਜਣਾ ਕੈ ਮਨ ਤਨ ਰੰਗ ਬਿਦਲਾ ਕਉ ਪਾਵੈ ਸੰਗ ਏਕ ਬਸਤ ਦੀਜਾ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਸਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਣਾ ਕੇ ਪ੍ਰਾ ਨਿਧਾਰ ਜੋ ਜੋ ਜਪੈ ਸੋ ਹੋਏ ਪੁਨੀ ਭਗਤ ਭਾਏ ਲਾਵੈ ਮਨ ਹੀ ਥਾਮ ਨਿਰਗੁਣਿਆਰ ਨੀਚ ਜਾ ਨਾਨਕ ਤੁਮਰੀ ਸੰਤ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਹ ਪਾਏ ਏਕ ਨਿਮ ਕਰਕੇ ਗੁਣ ਗਾਇਨ ਕਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬੋ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਤਨਵੰਤ ਹਿਰਦਾ ਬਸੇ ਪੂਰਨ ਗੁਰਮੰਤ।

ਜਾ ਕੈ ਦਿਸਟਾਰ ਅਸ਼ਪਦੀ ਆਪ ਕਥਾ ਆਪ ਸੁਣੈ ਹਰ ਆਪੇ ਕਾ ਵਿਸਤਾਰ ਜਾਤਿ ਭਾਵੈ ਤਾ ਸਿਸ਼ਟ ਉਪਾਇ ਆਪਣਾ ਭਾਣਾ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਸੋਏ ਆਪਨ ਸੂਤ ਸਾਹਿਬ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬਜਾਏ ਸਤਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤਤ ਕਾ ਬੀਤਾ ਨਾਨਕ ਸਰ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਖੈ ਹਾ ਦੀਨ ਦਿਆਲ ਅਨਾਥ ਕੋ ਨਾ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੁਆ ਜਿਸ ਮਨੋਂ ਵਿਸਾਰੈ ਤਿਸਤਾ ਜਬਰ ਕਹਾ ਕੋ ਜਾਏ ਸਭ ਸ੍ਰੀ ਇੱਕ ਨਿਰੰਜਨ ਰਾਏ ਜੀ ਕੀ ਜੂਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੂ ਸਾ ਗੁਣ ਨਿਧਾਨ ਬੇਅੰਤਰ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਅਹਿ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਨ ਆਪ ਅੰਤਰ ਜਾਮੀ ਰਿਓ ਬਿਆ ਪ੍ਰਤ ਪਾਲੈ ਜੀਅਨ ਬਭਾ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਨਾਏ ਤਿਸ ਕੀ ਆਸਣਾ ਬਿਰਤੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਆਂਦਿਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਣ ਤਰਨ ਕਾ ਹਾ ਸਵਾਉ ਆਠ ਪੈਰ ਭਾਪੇਖੋ ਨੇਰਾ ਮਿਟਾ ਗਿਆਨ ਬਿਨ ਸਾਹਿ ਅੰਧੇਰਾ ਸੁਣ ਉਪਦੇਸ ਹਿਰਦਾ ਵਸਾਵੋ ਮਨ ਇੱਛੇ ਨਾਨਕ ਪਲ ਪਾਵੋ ਹਲਤ ਪਲ ਦੋ ਲਿਓ ਸਵਾ ਰਾਮ ਨਾਮਨ ਕਰੋ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸਾ ਤੇ ਸਾਜ ਪਰੀਖਿਆ ਮਨ ਤਾ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਾਹ ਨਿਭਾ ਖੇਪ ਤੁਮਾਰੀ ਏਕਾ ਟੇਕਰ ਕੋ ਮਨ ਮਾਹੇ ਨਾਨਕ ਬਹੁਰ ਨਾ ਆਵੇ ਜਾਏ ਤਿਸਤੇ ਦੂਰ ਕਹਾ ਕੋ ਜਾਏ ਉਬਰਾ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ ਜਿਸ ਪਾਪ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵੋ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਾਣ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕਿ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਕੁਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧੰਨ ਸੇਵਾ ਸੇਵ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੁਹੋਤ ਨਿਹਾਲ ਤਾਕਾ ਨਿਕਟਨਾ ਆਵਤ ਕਾਲ

ਤਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਾਪਤੀ ਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇਕ ਸ ਘਾਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਨ ਸਮਾਧ ਅਨਹਤਿਆ ਨਾਦ ਕਹਿ ਨਾ ਜਾਈ ਸਰਬ ਸਮਾਧ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸਨ ਤਰਮਾਹੇ ਚਾਰ ਕੁੰਡ ਦੈ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਬੇਦ ਪੁਰਾਣ ਸਿਮਰਤ ਮੈਂ ਦੇਖ ਸਸੀ ਅਰਸੂ ਨਖੇਤਰ ਮੈਂ ਏਕ ਬਾਣੀ ਪ੍ਰਾਪਤੀ ਸਭ ਕੋ ਬੋਲੈ ਆਪ ਡੋਲ ਨਾ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਆ ਗੁਣੇ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਹਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸਾ ਸੰਤ ਜਨਾ ਕਾ ਪੇਖਣ ਸਭ ਰਾਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖਮਾ ਨ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਵਸੇ ਬਾਹਰ ਪੀਓ ਹੀ ਨਾਨਕ ਦਸਨ ਦੇ ਸਾ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਏਕੰਕਾਰ ਅਨਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲਾਏ ਮਿਲਾਏ ਕਵਨ ਨਿਕਟ ਕਵਨ ਕਹੀਆ ਦੂਰ ਆਪੇ ਆਪ ਆਪ ਪਰ ਪੂਰੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਵਰ ਤਾਰਾ ਸਰਬ ਨੈਣ ਆਪ ਏਖਣ ਹਾਰਾ ਸਗਲ ਸਮਗਰੀ ਜਾ ਕਾ ਤਣਾ ਆਪਨ ਜਾਸਾ ਆਪ ਹੀ ਸੁਣਾਵਣ ਜਾਨੀ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਾ ਮੱਧ ਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਬੁਰਾ ਕਹੋ ਕਿਨਾ ਕਸ਼ ਕਰਾ ਭਲਾ ਕਰ ਤੂੰ ਤਤ ਨਿਕੀ ਆਪੇ ਜਾਨ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ

ਅਸ਼ਟਪਦੀ ਪੂਰੇ ਗੁਰਕਾ ਸੁਣੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਾਈ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋ ਸਾਧ ਕੇ ਬਚਨ ਮਲੀਕ ਲਾਲ ਏ ਰਤਨ ਸੁਨਤ ਕਮਾਵਤ ਹੋ ਤੂੰ ਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰੰਗ ਜੈ ਜੈ ਸ਼ਬਦ ਅਨਾਹਦ ਵਾ ਜੈ ਸੁਨ ਸੁਨੰਦ ਕਰੇ ਪ੍ਰਭ ਗਾ ਜੈ ਪ੍ਰਗਟੇ ਗੁਪਾ

सुखमणी, सुखमणी सुख अमृत प्रभ नाम। भगत जना कै मन बिसराम, सुखमणि सुख अमृत प्रभ नाम। भगत जना कै मन बिसराम। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ। ਰਾਗ ਰਤਨ ਪਰਿਵਾਰ ਭਰੀਆ।

ਕਾਰੋ ਕਰੀ ਤੇਰਾ ਕਰ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੀ ਕਹਾ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੀ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਮਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਘਨੇਰੀ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਆਏ ਵਡਿਆਈਆ ਕਹਾ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਬਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕਾ ਲਾਗੀ ਕਹਾ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੀ ਅਣਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਿਸੂਰੀ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਅਰਦਾਸ ਜੀਉ ਪਿੰਡ ਸਭ ਤੇਰੀ ਦਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ

0: ਬੋਲੋ ਜੀ ਵਾਹਿਗੁਰੂ
1: ਵਾਹਿਗੁਰੂ
0: ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ

ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਨ ਬੰਨ ਕਟਵਾਏ, ਕੋਪੜੀਆਂ ਲੁਹਾਈਆਂ, ਚਰਖੜੀਆਂ ਦੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਖਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਆਪ ਜੀ ਦਾ ਫਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ ਦੇ ਮਹਾਂਵਾਕਾਂ ਅਨੁਸਾਰ ਸਮੂਹ ਰੂਪ ਰਾਏ ਪਰਿਵਾਰ ਨੂੰ ਆਪ ਜੀ ਨੇ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਹਨ। ਸੇਵਕ ਪਰਿਵਾਰ ਸਰਦਾਰ ਪਿਆਰਾ ਸਿੰਘ ਰੂਪ ਰਾਏ, ਬੀਬੀ ਸੁਰਿੰਦਰ ਕੌਰ ਰੂਪ ਰਾਏ, ਜਿਨ੍ਹਾਂ ਦੀ ਖੇੜੀ ਹੋਈ ਫੁਲਵਾੜੀ, ਭਾਈ ਰਵਿੰਦਰ ਸਿੰਘ ਰੂਪ ਰਾਏ, ਬੀਬੀ ਪੂਜਾ ਰੂਪ ਰਾਏ, ਸਮੂਹ ਪਰਿਵਾਰ ਵੱਲੋਂ ਬੱਚੀ ਕਰੀਨਾ ਕੌਰ ਰੂਪ ਰਾਏ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਘਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਵਾਏ। ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੇ ਜਾਪ ਹੋਏ ਮਹਾਰਾਜ ਜੀਓ। ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜ। ਸਮੂਹ ਪਰਿਵਾਰ ਵੱਲੋਂ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕੀਤੇ ਆਪ ਜੀ ਅੰਗੀਕਾਰ ਕਰਨੇ। ਸੇਵਕਾਂ ਦੇ ਦੇਸਾਂ ਪਰਦੇਸਾਂ ਵਿੱਚ ਪੜਦੇ ਕੱਜਣੇ, ਬੱਚੀ ਕਰੀਨਾ ਕੌਰ ਰੂਪ ਰਾਜ ਦੇ ਸਿਰ 'ਤੇ ਆਪਣਾ ਮੀਰਾਂ ਭਰਿਆ ਹੱਥ ਰੱਖਣਾ, ਬੇਟੀ ਪ੍ਰਿਆ ਕੌਰ ਰੂਪ ਰਾਜ ਦੇ ਸਿਰ 'ਤੇ ਆਪਣਾ ਮੀਰਾਂ ਭਰਿਆ ਹੱਥ ਰੱਖਣਾ, ਲੰਬੀ ਆਜੂ ਬਖਸ਼ਿਸ਼ ਕਰਨੀ, ਮਾਤਾ ਪਿਤਾ ਦੇ ਆਗਿਆ ਕਰ ਹੋਣ ਦੀ ਸੋਝੀ ਬਖਸ਼ਿਸ਼ ਕਰਨੀ ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਭੋਗ ਲਾ, ਉਹ ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ, ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ। ਕਿਰਪਾ ਕਰੋ, ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਹੁਕਮਨਾਮੇ ਦੇ ਚੱਲਣ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੀ ਨਿਮਕ ਏਕ ਹਰ ਨਾਮ ਦੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾ ਤਰਾਇਆ

ਛਡਾਇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਇਆ ਜਾ ਸੁਖ ਤਾਮ ਨਾ ਹੋਇ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਿਆ।

ਹਾਰੇ। ਗਾਵਨ ਤੁਧਨੋ ਬਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ।

ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾਂ ਕੀਆਂ ਵਡਿਆਈਆ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸੁਆਰਨ ਹਾਰਾ, ਆਸਾ ਮਹੱਲਾ ਪਹਿਲਾ।

ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੋਕਾ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ

ਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ। ਜਿਨ ਹਰਿ ਹਰਿ ਹਰਿ ਰਸ ਨਾਮ ਨ ਪਾਇਆ ਤੇ ਪਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰਿ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਿ ਸੰਗਤ ਜਿਤ ਹਰਿ।

ਜਨਨ ਪਿਤਾ ਲੋਕ ਸੁਤਵੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਿਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉੜੇ ਉੜੇ ਆਵੈ ਸਹਿ ਗੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ

ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ।

ਸਭ ਗੋਈ ਜਨ ਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮੁਹੱਲਾ ਚੌਥਾ ਤੂੰ ਕਰਤਾ ਸਚਿਆਰ ਮਿੰਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ

ਪਾਉ ਸੇਵਕ ਸਿੱਖਿਆ ਮਾਰੇ ਤਾਰੀਐ ਜੁਨ ਜੁਨ ਸਤਰੇ ਹਮਾਰੇ ਮਾਰੀਐ ਆਪ ਹਾਦੈ ਮੁਜੈ ਅਵਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋਜੇ ਜੋ ਕਰਿਓ ਰੱਛਾ ਰਾਖ ਲਿਹੋ ਮੈਂ ਰਾਖਨਹਾਰੇ ਸਾਹਿਬ ਸੰਤ ਸਹਾਏ ਪਿਆਰੇ।

ਜਨਿ ਉਪਜਾਇਓ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸੁਵਾਰੀ।

ਆਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕੀ ਪੀਰ ਪਛਾਨੈ, ਘਟ ਘਟ ਕੀ ਪਟ ਪਟ ਕੀ ਜਾਨੈ। ਜਬ ਉਦ ਕਰ ਕਰਾ ਕਰ ਤਾਰਾ, ਪ੍ਰਜਾ ਧਰ ਤਵ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੋ, ਤੁਮੈ ਮਿਲਤ ਦੇਹ ਤਰ ਸਭ ਹੋ। ਜੇਤੇ ਬਦਨ ਸ੍ਰਿੜ ਸਭ ਧਾਰੈ, ਆਪ ਆਪਨੀ ਬੂਝ ਉਚਾਰੈ।

ਉਠ ਬਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ਼ਟਵ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹਿ ਆਏ ਹੈ।

ਸਭ ਸੁਵਾਰਣ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮ ਕੇ ਦੂਤ ਨਾਹੀਂ ਤੇਰੇ ਛੱਡ ਜਾਏ ਭਾਉ ਜਲ ਵਿਖਮ ਸਗਾਹੋ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸੋਦਾ ਰਹਿਰਾ ਸਾਹਿਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਹਜ਼ੂਰੀ ਰਾਗੀ ਭਾਈ ਰਾਹੁਲ ਸਿੰਘ, ਭਾਈ ਤਰਨਜੀਤ ਸਿੰਘ, ਭਾਈ ਹਰੀ ਸਿੰਘ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਨੀ ਸੇਵਾ ਪਰਿਵਾਰਕ ਨਹੀਂ ਸਾਧ ਸਕਦੀ। ਸੋ ਇੱਕ ਸ਼ਬਦ ਵਾਸਤੇ ਸਾਡੀ ਮਾਤਾ ਦਵਿੰਦਰਪਾਲ ਕੌਰ ਜੀ, ਉਹ ਆਪ ਜੀ ਨੂੰ ਇੱਕ ਸ਼ਬਦ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦੁੱਖਣੀ ਸੇਵਾ ਪ੍ਰਵਾਨ ਕਰਨੀ ਜੀ ਭੁੱਲਣਾ ਚੁੱਕਾਂ ਜੀ ਖਿਮਾ। ਸੋ ਆਹ ਹੂੰ ਗਿਆਨੀ ਦਲਜੀਤ ਸਿੰਘ ਜੀ ਪਾਸੋਂ ਲੜੀਵਾਰ ਕਥਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ, ਤਿੰਨ ਸੰਤਨ ਕਾ ਵੰਦਨਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਬਹੁਤ ਵੱਡਿਓਂ ਪੱਗੋਂ ਵਾਲੇ ਹੋ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਗੁਰੂ ਪਿਆਰਿਆਂ ਪਾਸੋਂ ਆਰਤੀ ਆਰਤਾ ਅਤੇ ਹੋਰ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਗੁਰੂ ਕੇ ਇਤਿਹਾਸ ਦੁਆਰਾ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਲਵਾਈਏ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਚੱਲ ਰਹੀ ਪ੍ਰਸੰਗ ਵਿੱਚ ਇਹ ਕਥਾ ਸਰਵਣ ਕੀਤੀ ਸੀ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਚੱਲ ਕੇ ਵਜ਼ੀਰ ਖਾਂ ਦੇ ਨਾਲ ਮਜਨੂੰ ਦੇ ਟਿੱਲੇ ਵਾਲੇ ਅਸਥਾਨ 'ਤੇ ਪਹੁੰਚੇ ਨੇ। ਇੱਥੋਂ ਵਜ਼ੀਰ ਖਾਂ ਬਾਦਸ਼ਾਹ ਜਹਾਂਗੀਰ ਕੋਲ ਦੇ ਗਿਆ ਪਾਸ ਗਿਆ। ਬਾਦਸ਼ਾਹ ਨੇ ਵਜ਼ੀਰ ਖਾਂ ਦਾ ਨਾਂ ਲੈ ਕੇ ਪੁੱਛਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇਰੇ ਨਾਲ ਆਏ ਨੇ ਕਿ ਜਾਂ ਨਹੀਂ ਆਏ। ਤੇਰੇ ਚਿਹਰੇ ਦੀ ਮੁਸਕਰਾਨ ਦੱਸਦੀ ਹੈ ਕਿ ਸਤਿਗੁਰੂ ਜੀ ਤੇਰੇ ਨਾਲ ਆਏ ਨੇ। ਉਸ ਵੇਲੇ ਵਜ਼ੀਰ ਖਾਂ ਨੇ ਦੱਸਿਆ ਕਿ ਤੁਹਾਡੀ ਜਿਹੜੀ ਮੁਰਾਦ ਹੈ ਉਹ ਖੁਦਾ ਨੇ ਪੂਰੀ ਕੀਤੀ ਹੈ। ਇਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਜਨੂੰ ਦਾ ਢਿੱਲਾ ਜਿੱਥੇ ਹੈ ਉਸ ਅਸਥਾਨ 'ਤੇ ਸ਼ੋਭਾਇਮਾਨ ਨੇ। ਜਦੋਂ ਤੁਸੀਂ ਮੌਕਾ ਪ੍ਰਾਪਤ ਕਰੋਗੇ, ਪਾਵੋਗੇ, ਉਹਨਾਂ ਨੂੰ ਯਾਦ ਕਰੋਗੇ, ਉਸ ਸਮੇਂ ਸਤਿਗੁਰੂ ਜੀ ਹਾਜ਼ਰ ਹੋ ਕੇ ਤੁਹਾਨੂੰ ਦਰਸ਼ਨ ਦੇਣਗੇ। ਇਹ ਸੁਣ ਕੇ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਕਿਹਾ ਕਿ ਮੈਂ ਬੜੇ ਲੰਮੇ ਸਮੇਂ ਤੋਂ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਹਾਂ, ਤੂੰ ਹੁਣੇ ਹੀ ਸਤਿਗੁਰੂ ਜੀ ਦੇ ਕੋਲ ਜਾ ਅਤੇ ਬੜੇ ਅਦਬ ਸਤਿਕਾਰ ਦੇ ਨਾਲ, ਬੜੇ ਪਿਆਰ ਦੇ ਨਾਲ ਬੇਨਤੀਆਂ ਕਰਕੇ ਉਹਨਾਂ ਨੂੰ ਮੇਰੇ ਪਾਸ ਲੈ ਕੇ ਆਓ। ਵਜ਼ੀਰ ਖਾਂ ਉਸ ਵੇਲੇ ਸਤਿਗੁਰੂ ਜੀ ਦੇ ਪਾਸ ਪਹੁੰਚਿਆ ਕਿ ਸਤਿਗੁਰੂ ਜੀ ਤਿਆਰ ਸਨ। ਘੋੜੇ ਦੇ ਉੱਪਰ ਸਵਾਰ ਹੋ ਕੇ ਸਤਿਗੁਰੂ ਜੀ ਬਾਦਸ਼ਾਹ ਜਹਾਂਗੀਰ ਨੂੰ ਦਰਸ਼ਨ ਦੇਣ ਵਾਸਤੇ ਚੱਲੇ ਨੇ। ਰਸਤੇ ਦੇ ਵਿੱਚ ਵਜ਼ੀਰ ਖਾਂ ਦੇ ਨਾਲ ਕਈ ਵਚਨ ਬਲਾਸ ਹੋਏ ਨੇ। ਜਦੋਂ ਸਤਿਗੁਰੂ ਜੀ ਬਾਦਸ਼ਾਹ ਜਹਾਂਗੀਰ ਦੇ ਮਹੱਲਾਂ ਵਿੱਚ ਪਹੁੰਚੇ ਨੇ, ਉੱਥੇ ਜਿੰਨੇ ਵੀ ਸਿਪਾਹੀ ਸਨ, ਪਹਿਰੇਦਾਰ ਸਨ, ਉਹਨਾਂ ਨੂੰ ਵਜ਼ੀਰ ਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਬਤ ਜਦੋਂ ਦੱਸਿਆ, ਸਾਰਿਆਂ ਨੇ ਬੜਾ ਸਤਿਕਾਰ ਕੀਤਾ। ਇੱਧਰ ਬਾਦਸ਼ਾਹ ਨੇ ਜਦੋਂ ਸਤਿਗੁਰੂ ਜੀ ਦੇ ਆਗਮਨ ਦਾ ਪਤਾ ਲੱਗਿਆ, ਆਪਣੇ ਦੋ ਉਮਰਾਵ ਸਤਿਗੁਰੂ ਜੀ ਦੇ ਸਤਿਕਾਰ ਵਾਸਤੇ ਸਤਿਗੁਰੂ ਜੀ ਨੂੰ ਲੈਣ ਵਾਸਤੇ ਅੱਗਿਓਂ ਭੇਜੇ ਨੇ, ਉਹਨਾਂ ਨੇ ਵੀ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਬੜੇ ਪਿਆਰ ਦੇ ਨਾਲ ਉਸ ਅਸਥਾਨ 'ਤੇ ਲੈ ਕੇ ਗਏ ਨੇ ਜਿੱਥੇ ਸਤਿਗੁਰੂ ਜੀ ਦੇ ਬੈਠਣ ਵਾਸਤੇ ਬਾਦਸ਼ਾਹ ਜਹਾਂਗੀਰ ਨੇ ਚੰਦਨ ਦੀ ਚੌਂਕੀ ਅਤੇ ਸੋਹਣੀ ਵਿਛਾਈ ਕਰਵਾਈ ਹੈ। ਸਤਿਗੁਰੂ ਜੀ ਉੱਥੇ ਹੁਣ ਪਹੁੰਚੇ ਨੇ, ਉਸ ਅਸਥਾਨ 'ਤੇ ਸ਼ੋਭਾਇਮਾਨ ਹੋਏ ਨੇ। ਬਾਦਸ਼ਾਹ ਨੇ ਹੋਰ ਵੀ ਜਿੰਨੇ ਅਮੀਰ ਵਜ਼ੀਰ ਨੇ ਸਾਰਿਆਂ ਨੇ ਸਤਿਗੁਰੂ ਜੀ ਦਾ ਬੜਾ ਮਾਨ ਸਨਮਾਨ ਕੀਤਾ, ਆਦਰ ਕੀਤਾ ਹੈ। ਇਹ ਕਥਾ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਸਰਵਣ ਕੀਤੀ ਸੀ। ਇਸ ਤੋਂ ਅੱਗੇ ਜਿਵੇਂ ਪ੍ਰਸੰਗ ਆਰੰਭ ਹੋ ਰਹੇ ਨੇ, ਆਓ ਬੜੇ ਪਿਆਰ ਦੀ ਨਾਲ ਉਸ ਕਥਾ ਨੂੰ ਸਰਵਣ ਕਰੀਏ ਜੀ।
1: ਕਰੀ ਸਲਾਮ ਤਮਾਮ ਨਰ ਭਇਓ ਬਹੁਤ ਸਨਮਾਨ।
0: ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਤਮਾਮ ਜਿੰਨੇ ਵੀ ਮਨੁੱਖ ਸਨ, ਜਿੰਨੇ ਵੀ ਅਹੁਦੇਦਾਰ ਸਨ, ਸਾਰਿਆਂ ਨੇ ਝੁਕ ਝੁਕ ਕੇ ਸਤਿਗੁਰੂ ਜੀ ਨੂੰ

0: ਇਸ ਤੋਂ ਬਾਅਦ ਬਾਦਸ਼ਾਹ ਜਹਾਂਗੀਰ ਨੇ ਹੱਥ ਜੋੜੇ ਅਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਮੈਨੂੰ ਪ੍ਰਾਣਾਂ ਦਾ ਦਾਨ ਆਪ ਜੀ ਨੇ ਬਖਸ਼ਿਸ਼ ਕੀਤਾ, ਮੈਨੂੰ ਨਵਾਂ ਜੀਵਨ ਆਪ ਜੀ ਨੇ ਬਖਸ਼ਿਆ ਹੈ।
1: ਚੌਪਈ ਮਮ ਹਿਤ ਦੁਰਗ ਬਿਖੈ ਸੋ ਪਰਵਿਸੇ,
0: ਆਪ ਜੀ ਮੇਰੀ ਖਾਤਰ ਗਵਾਲੀਅਰ ਦੇ ਕਿਲ੍ਹੇ ਵਿੱਚ

0: ਪਾ ਸਿਓ ਭਿਆਨਕ ਜਿਹੜੀ ਸ਼ੇਰ ਸਨ ਉਹਨਾਂ ਨੂੰ ਆਉਂਦਿਆਂ ਦੇਖਿਆ ਜਦੋਂ ਉਹ ਮੈਨੂੰ ਖਾਣ ਲੱਗੀ ਉਹਨਾਂ ਦਾ ਡਰ ਜਦੋਂ ਮੇਰੇ ਮਨ ਵਿੱਚ ਪੈਦਾ ਹੋਇਆ
1: ਤਬ ਮੈਂ ਸਿਮਰਨ ਕਰੋ ਤੁਮਾਰਾ
0: ਉਸ ਸਮੇਂ ਸਤਿਗੁਰੂ ਜੀ ਮੈਂ ਤੁਹਾਡਾ ਸਿਮਰਨ ਕੀਤਾ ਤੁਹਾਨੂੰ ਯਾਦ ਕੀਤਾ
1: ਹਾਜ਼ਰ ਆਨ ਦੇਹੋ ਦੀਦਾਰਾ
0: ਉਸੇ ਵੇਲੇ ਆਪ ਜੀ ਨੇ ਹਾਜ਼ਰ ਹੋ ਕੇ ਉਹਨਾਂ ਸ਼ੇਰਾਂ ਤੋਂ ਮੇਰੀ

0: ਪਾਤਸ਼ਾਹ ਜਹਾਂਗੀਰ ਦੀਆਂ ਇਹ ਗੱਲਾਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਵਚਨ ਕੀਤਾ ਹੈ,
1: ਗੁਰ ਘਰ ਮਹਿ ਨਿਸ਼ਚਾ ਜਿਨ ਲਹਿਓ।
0: ਸਤਿਗੁਰ ਜੀ ਕਹਿੰਦੇ ਬਾਦਸ਼ਾਹ ਤੇਰੀ ਗੱਲ ਨਹੀਂ ਹੈ ਵੀ ਅਸੀਂ ਤੇਰੀ ਰਖਵਾਲੀ ਕੀਤੀ ਹੈ, ਰੱਖਿਆ ਕੀਤੀ ਹੈ। ਇਹ ਗੁਰੂ ਘਰ ਦਾ ਸਿਧਾਂਤ ਹੈ, ਜਿਹਨੇ ਵੀ ਗੁਰੂ ਘਰ 'ਤੇ ਭਰੋਸਾ

0: ਸ਼ਰਧਾ ਧਾਰਨ ਕਰਕੇ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ।
1: ਸ੍ਰੀ ਨਾਨਕ ਹੋਵੇ ਕਿਉਂ ਨਾ ਸਹਾਏ,
0: ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਦੀ ਭਲਾ ਕਿਉਂ ਨਾ ਸਹਾਇਕ ਹੋਣ, ਉਸ ਦੀ ਸਹਾਇਤਾ ਕਿਉਂ ਨਾ ਕਰਨ।
1: ਸਤਿਗੁਰ ਘਰ ਸੋ ਮੇਲ ਜੋ ਹੈ,
0: ਗੁਰੂ ਘਰ ਦਾ ਜੋ ਮਿਲਾਪ ਹੈ, ਗੁਰੂ ਘਰ ਦੇ ਨਾਲ ਜੋ ਮੇਲ ਕਰਨਾ ਹੈ।
1: ਵੱਡੇ ਤੁਮਾਰੇ ਰਾਖਤ ਰਹੇ,
0: ਤੇ ਤੁਹਾਡੇ ਜਿਹੜੇ ਵੱਡੇ ਨੇ ਉਹ ਵੀ ਗੁਰੂ ਘਰ ਦੇ ਨਾਲ ਮਿਲਾਪ ਰੱਖਦੇ ਰਹੇ ਨੇ, ਗੁਰੂ ਘਰ ਨਾਲ ਪਿਆਰ ਰੱਖਦੇ ਰਹੇ ਹਨ।
1: ਘਰ ਪ੍ਰਸੰਨ ਬਰ ਲੇਤ ਭਲੇਰੇ,
0: ਉਹ ਵੀ ਵੱਡੇ ਸਤਿਗੁਰਾਂ

ਬਹੁਤ ਹੀ ਸੁੱਖ ਪ੍ਰਾਪਤ ਹੋਏ ਨੇ। ਇਹ ਗੁਰੂ ਦੀ ਪ੍ਰਸੰਨਤਾ ਕਰਕੇ ਜਿਹੜਾ ਰਾਜ ਭਾਗ ਮਿਲਿਆ ਹੈ, ਤੁਹਾਨੂੰ ਜਿੰਨੇ ਵੀ ਸੁੱਖ ਮਿਲੇ ਨੇ ਨਾ, ਇਹ ਗੁਰੂ ਕੀ ਬਖਸ਼ਿਸ਼ ਹੈ। ਗੁਰੂ ਦੇ ਵਰ ਨਾਲ ਹੀ ਸਭ

ਇਸ ਤਰ੍ਹਾਂ ਦਾ ਵੀ ਮੂੰਹ ਬਣਾ ਕੇ ਉਸ ਸ਼ੀਸ਼ੇ ਵਿੱਚ ਦੇਖਦਾ ਹੈ, ਉਸ ਤਰ੍ਹਾਂ ਦਾ ਹੀ ਉਹਨੂੰ ਆਪਣਾ ਮੁੱਖ ਚਿਹਰਾ ਜਿਹੜਾ ਨਜ਼ਰ ਆਉਂਦਾ ਹੈ। ਸ਼ੀਸ਼ੇ ਦੇ ਸਾਹਮਣੇ ਖੜ੍ਹਾ ਹੋ ਕੇ ਮਨੁੱਖ ਜਿਸ ਤਰ੍ਹਾਂ ਦਾ ਆਪਣਾ ਮੂੰਹ ਬਣਾਉਂਦਾ ਹੈ, ਜਿਸ ਤਰ੍ਹਾਂ ਦਾ ਆਪਣੇ ਚਿਹਰੇ ਨੂੰ ਕਰਕੇ ਉਹ ਦੇਖਦਾ ਹੈ, ਉਸ ਤਰ੍ਹਾਂ ਦਾ ਹੀ ਉਸਨੂੰ ਉਸਦਾ

0: ਪ੍ਰਾਪਤ ਹੁੰਦਾ ਹੈ। ਉਸ ਤਰ੍ਹਾਂ ਦਾ ਹੀ ਫਲ ਦੇਖਣ ਨੂੰ ਮਿਲਦਾ ਹੈ। ਜੇ ਕੋਈ ਖੋਟੀ ਭਾਵਨਾ ਦੇ ਨਾਲ ਆਉਂਦਾ ਹੈ ਤਾਂ ਸਤਿਸੰਗ ਜੀ ਉਸ ਨੂੰ ਉਸ ਖੋਟੀ ਭਾਵਨਾ ਕਰਕੇ ਫਿਰ ਜੀਵਨ ਦੇ ਵਿੱਚ ਦੁੱਖ ਮਿਲਦੇ ਨੇ। ਸਤਿਗੁਰੂ ਜੀ ਦੇ ਵਚਨ ਨੇ, ਗੁਰਬਾਣੀ ਵਿੱਚ ਇਹ ਵਚਨ ਨੇ, ਤੀਰਥ ਨਾਵਣ ਜਾਉ ਤੀਰਥ ਨਾਮ ਨਾਵਣ ਚੱਲੀ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਵ ਲੱਥੀ ਨਾਦਿਆਂ ਦੂਏ ਭਾਵ ਚੜ੍ਹੀ ਅਸ ਹੋਰ। ਇੱਕ ਪਾਪ ਲੱਥਦਾ ਫਿਰ ਜਿਹੜੇ ਖੋਟੀ ਭਾਵਨਾ ਦੇ ਨਾਲ ਆਉਂਦੇ ਨੇ ਪਾਪ ਤੇ ਲੱਥਦਾ ਹੈ, ਪਰ ਦੋ ਹੋਰ ਚੜ੍ਹ ਜਾਂਦੇ ਆ। ਇਸ ਤਰ੍ਹਾਂ ਇੱਥੇ ਸਤਿਗੁਰੂ ਜੀ ਦੱਸ ਰਹੇ ਨੇ ਕਿ ਜਿਹੋ ਜਿਹੀ ਕੋਈ ਭਾਵਨਾ ਲੈ ਕੇ ਗੁਰੂ ਕੋਲ ਆਉਂਦਾ ਹੈ, ਖੋਟੀ ਲੈ ਕੇ ਆਉਂਦਾ ਹੈ ਜਾਂ ਕੋਈ ਭਲੀ ਭਾਵਨਾ ਲੈ ਕੇ ਆਉਂਦਾ, ਉਸ ਨੂੰ ਉਸ ਤਰ੍ਹਾਂ ਦਾ ਹੀ ਫਲ ਜੀਵਨ ਦੇ ਵਿੱਚ ਦੇਖਣ ਨੂੰ ਮਿਲਦਾ ਹੈ।
1: ਹਲ ਕੋ ਭੂਤ ਹੈ ਲੋਕਣ ਦੋਏ,
0: ਫਿਰ ਉਹ ਆਪਣੇ ਕੀਤੇ ਹੋਏ ਕਰਮ ਮੁਤਾਬਕ ਦੋਨਾਂ ਲੋਕਾਂ ਦੇ ਵਿੱਚ ਉਸ ਕਰਮ ਦਾ ਫਲ ਭੋਗਦਾ ਹੈ, ਉਸ ਭਾਵਨਾ ਦਾ ਫਲ ਭੋਗਦਾ ਹੈ। ਜੇ ਕੋਈ ਖੋਟੀ ਨੀਅਤ ਨਾਲ ਆਉਂਦਾ ਹੈ ਜਾਂ ਕੋਈ ਚੰਗੀ ਨੀਅਤ ਨਾਲ ਆਉਂਦਾ ਹੈ, ਉਸ ਤਰ੍ਹਾਂ ਦਾ ਉਹਨੂੰ ਫਲ ਮਿਲਦਾ ਹੈ, ਅਤੇ ਉਹ ਜਿਹੜਾ ਫਲ ਹੈ ਫਿਰ ਦੋਵਾਂ ਲੋਕਾਂ ਵਿੱਚ ਹੀ ਉਸ ਨੂੰ ਭੋਗਣਾ ਪੈਂਦਾ ਹੈ।
1: ਖੋਟੀ ਕਰ ਸਿਰ ਧੁਨ ਪਛਤਾਵੇ,
0: ਜੇ ਕੋਈ ਖੋਟੀ ਭਾਵਨਾ ਕਰਕੇ ਆਉਂਦਾ ਹੈ ਫਿਰ ਉਹਨੂੰ ਜਦੋਂ ਉਸ ਖੋਟੀ ਭਾਵਨਾ ਦਾ ਫਲ ਮਿਲਦਾ ਹੈ ਅਤੇ ਉਹ ਜਦੋਂ ਦਰਗਾਹ ਦੇ ਵਿੱਚ ਜਾਂਦਾ ਹੈ ਜਾਂ ਇੱਥੇ ਵੀ ਜਦੋਂ ਉਹਨੂੰ ਦੁੱਖ ਮਿਲਦਾ ਹੈ ਫਿਰ ਉਹ ਆਪਣਾ ਸਿਰ ਹਿਲਾਉਂਦਾ ਹੈ, ਪਛਤਾਵਾ ਕਰਦਾ ਹੈ ਕਿ ਮੇਰੇ ਕੋਲੋਂ ਖੋਟਾ ਕਰਮ ਹੋਇਆ ਹੈ ਅਤੇ ਉਸ ਖੋਟੇ ਕਰਮ ਦੀ ਮੈਨੂੰ ਇਹ ਸਜ਼ਾ ਮਿਲੀ ਹੈ, ਇਹ ਦੁੱਖ ਮਿਲਿਆ ਹੈ। ਪਰ ਉਸ ਸਮੇਂ ਸਾਧ ਸੰਗਤ ਜੀ ਮਨੁੱਖ ਦੇ ਹੱਥ ਕੁਝ ਨਹੀਂ, ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ। ਇਸ ਕਰਕੇ ਗੁਰੂ ਨੇ ਆਪਾਂ ਨੂੰ ਇਹ ਸਿਧਾਂਤ ਬਖਸ਼ਿਆ। ਗੁਰੂ ਅਮਰਦਾਸ ਮਹਾਰਾਜ ਜੀ ਵੀ ਇਹ ਵਚਨ ਕਰਦੇ ਹੈ, ਐਸਾ ਕੰਮ ਮੂਲੀ ਨਾ ਕੀਤਾ ਜਿਤ ਅੰਤ ਪਛੋਂ ਤਾਈਐ, ਕਿ ਐਸਾ ਜਿਹੜਾ ਕਰਮ ਹੈ ਗੁਰੂ ਦੇ ਦਰ 'ਤੇ ਆ ਕੇ ਸਿੱਖ ਨੇ ਕਦੇ ਵੀ ਨਹੀਂ ਕਰਨਾ, ਜਿਸ ਕਰਮ ਨੂੰ ਕਰਨ ਕਰਕੇ ਅਖੀਰ ਸਿੱਖ ਦੇ ਪੱਲੇ ਜਾਂ ਉਸ ਮਨੁੱਖ ਦੇ ਪੱਲੇ ਪਛਤਾਵਾ ਹੀ ਰਹਿ ਜਾਵੇ, ਉਹਨੂੰ ਪਛਤਾਉਣਾ ਹੀ ਪਵੇ। ਇਸ ਕਰਕੇ ਇੱਥੇ ਵੀ ਸਤਿਗੁਰੂ ਜੀ ਇਹ ਗੱਲ ਸਮਝਾ ਰਹੇ ਨੇ ਕਿ ਜਿਹੋ ਜਿਹੀ ਕੋਈ ਭਾਵਨਾ ਲੈ ਕੇ, ਖੋਟੀ ਭਾਵਨਾ ਲੈ ਕੇ ਜਾਂ ਕੋਈ ਚੰਗੀ ਭਾਵਨਾ ਲੈ ਕੇ ਆਉਂਦਾ ਹੈ, ਉਹਨੂੰ ਫਿਰ ਉਸ ਤਰ੍ਹਾਂ ਦਾ ਫਲ ਮਿਲਦਾ ਹੈ, ਅਤੇ ਉਹ ਜਿਹੜਾ ਫਲ ਹੈ ਉਹਨੂੰ ਦੋਨਾਂ ਲੋਕਾਂ ਵਿੱਚ ਭੋਗਣਾ ਪੈਂਦਾ ਹੈ। ਅਤੇ ਜਿਹੜਾ ਖੋਟੀ ਭਾਵਨਾ ਵਾਲਾ ਹੈ ਉਹਨੂੰ ਜਦੋਂ ਫਿਰ ਦੁੱਖ ਮਿਲਦਾ ਹੈ ਅਤੇ ਉਹਦੇ ਕੋਲ ਕੇਵਲ ਪਛਤਾਵਾ ਰਹਿ ਜਾਂਦਾ ਹੈ, ਉਹ ਆਪਣਾ ਸਿਰ ਹਿਲਾਉਂਦਾ ਕਿ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਇਹ ਕਰਮ ਨਹੀਂ ਸੀ ਕਰਨਾ ਚਾਹੀਦਾ, ਮੈਨੂੰ ਇਹ ਗਲਤੀ ਨਹੀਂ ਸੀ ਕਰਨੀ ਚਾਹੀਦੀ।
1: ਭਲੀ ਕਰਹਿ ਸੁਖ ਕੋ ਨਿਤ ਪਾਵੇ,
0: ਜਿਹੜਾ ਭਲੀ ਭਾਵਨਾ ਦੇ ਨਾਲ ਆਉਂਦਾ ਹੈ, ਭਲਾ ਕਰਮ ਕਰਦਾ ਹੈ, ਉਹਨੂੰ ਹਮੇਸ਼ਾ ਹੀ ਜੀਵਨ ਵਿੱਚ ਇੱਥੇ ਵੀ ਸੁੱਖ ਮਿਲਦਾ ਹੈ ਅਤੇ ਉਹਨੂੰ ਪਰਲੋਕ ਵਿੱਚ ਵੀ ਸੁੱਖ ਮਿਲਦਾ ਹੈ। ਜਿਵੇਂ ਸਤਿਗੁਰੂ ਜੀ ਦੇ ਵਚਨ ਨੇ ਨਾ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਖਸ਼ਿਸ਼ ਉਹਨਾਂ ਨੂੰ ਮਿਲਦੀ ਹੈ। ਜਿਹੜਾ ਭਲੀ ਨੀਤ ਦੇ ਨਾਲ, ਚੰਗੀ ਨੀਤ ਦੇ ਨਾਲ ਗੁਰੂ ਦੇ ਦਰ 'ਤੇ ਆਉਂਦਾ ਹੈ, ਚੰਗੀ ਭਾਵਨਾ ਲੈ ਕੇ ਆਉਂਦਾ ਹੈ, ਸ਼ਰਧਾ ਨਾਲ ਆਉਂਦਾ ਹੈ, ਸਤਿਗੁਰੂ ਜੀ ਹਮੇਸ਼ਾ ਉਹਦੀਆਂ ਝੋਲੀਆਂ ਦੇ ਉਸ ਦੀ ਝੋਲੀ ਵਿੱਚ ਸੁੱਖ ਪਾਉਂਦੇ ਨੇ, ਉਹਦੀ ਝੋਲੀ ਨੂੰ ਫਿਰ ਸੁੱਖਾਂ ਦੇ ਨਾਲ ਭਰ ਦਿੰਦੇ ਹੈ, ਉਹਦਾ ਜੀਵਨ ਹਮੇਸ਼ਾ ਸੁਖਦਾਈ ਰਹਿੰਦਾ ਹੈ।
1: ਰਹੀ ਆਦਤੇ ਸ਼ਰਧਾ ਤੁਮਾਰੇ,
0: ਸਤਿਗੁਰੂ ਜੀ ਕਹਿੰਦੇ ਤੁਹਾਡੇ ਜਿਹੜੇ ਵੱਡੇ ਵਡੇਰੀ ਨੇ ਨਾ, ਆਦਿ ਤੋਂ ਉਹਨਾਂ ਦੀ ਸ਼ਰਧਾ ਗੁਰੂ ਘਰ 'ਤੇ ਰਹੀ ਹੈ।
1: ਕਿਉਂ ਸਹਾਇਤਾ ਗੁਰੂ ਨਾ ਧਾਰੇ,
0: ਇਸ ਕਰਕੇ ਫਿਰ ਗੁਰੂ ਤੁਹਾਡੀ ਸਹਾਇਤਾ ਪਹਿਲਾਂ ਕਿਉਂ ਨਾ ਕਰੇ, ਤੁਹਾਡੀ ਸਹਾਇਤਾ ਗੁਰੂ ਜ਼ਰੂਰ ਕਰੇਗਾ। ਜਿਹਦੀ ਸ਼ਰਧਾ ਹੀ ਗੁਰੂ 'ਤੇ ਹੈ, ਗੁਰੂ ਦੇ ਘਰ 'ਤੇ ਹੈ, ਗੁਰੂ ਨੇ ਤਾਂ ਫਿਰ ਆਪੇ ਹੀ ਉਹਦੀ ਸਹਾਇਤਾ ਕਰਨੀ ਹੈ, ਕਿਉਂਕਿ ਗੁਰੂ ਦੇ ਵਚਨ ਨੇ, ਫਿਰ ਘਰ ਵੈਸਾ ਹਰ ਜਨ ਪਿਆਰੀ ਸਤਿਗੁਰ ਤੁਮਰੀ ਕਾਜ ਸਵਰ। ਸਤਿਗੁਰੂ ਜੀ ਕਹਿੰਦੇ ਟਿਕ ਕਰਕੇ, ਬਸ ਭਾਵਨਾ ਬਣਾ ਕੇ, ਭਰੋਸਾ ਬਣਾ ਕੇ ਗੁਰੂ ਦੇ ਦਰ 'ਤੇ ਬੈਠ ਜਾ, ਗੁਰੂ ਆਪ ਤੇਰੇ ਕਾਰਜ ਸਵਾਰੇਗਾ। ਗੱਲ ਹੈ ਮਨ ਦੇ ਟਿਕਾਊ ਦੀ, ਮਨ ਨੂੰ ਟਿਕਾਉਣ ਦੀ, ਮਨ ਨੂੰ ਸਮਝਾਉਣ ਦੀ। ਬਸ ਜੇ ਮਨ ਸਮਝ ਗਿਆ ਨਾ, ਜੇ ਮਨ ਟਿਕ ਗਿਆ ਗੁਰੂ ਦੇ ਚਰਣਾਂ ਵਿੱਚ, ਮਨ ਦਾ ਭਰੋਸਾ ਗੁਰੂ 'ਤੇ ਵੱਜ ਗਿਆ, ਗੁਰੂ 'ਤੇ ਬਣ ਗਿਆ, ਫਿਰ ਗੁਰੂ ਨੇ ਆਪਣੇ ਆਪ ਹੀ ਸਾਰੇ ਕਾਰਜ ਸਵਾਰ ਦੇਣੇ। ਪਰ ਇਹ ਗੱਲ ਬੜੀ ਔਖੀ ਹੈ, ਕਹਿਣੀ ਤਾਂ ਸੌਖੀ ਹੈ ਪਰ ਇਹ ਮੰਨਣੀ ਬੜੀ ਔਖੀ ਹੈ। ਵੱਡੇ ਵੱਡੇ ਜਦੋਂ ਪਰਚਾ ਪੈਂਦਾ ਹੈ ਨਾ, ਉਹ ਡੋਲ ਜਾਂਦੇ ਹੈ। ਗੁਰੂ ਕਿਰਪਾ ਕਰੀ। ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ 'ਤੇ ਭਾਵਨਾ ਰੱਖਦੇ ਆ, ਤੁਹਾਡੇ ਵੱਡਿਆਂ ਨੇ ਹਮੇਸ਼ਾ ਗੁਰੂ 'ਤੇ ਭਾਵਨਾ ਰੱਖੀ, ਭਰੋਸਾ ਰੱਖਿਆ, ਇਸ ਕਰਕੇ ਭਲਾ ਗੁਰੂ ਤੁਹਾਡੀ ਸਹਾਇਤਾ ਕਿਉਂ ਨਾ ਕਰੇ।
1: ਸ੍ਰੀ ਮੁਖ ਤੇ ਇਮ ਬਾਕ ਕਹੰਤੇ।
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਸ੍ਰੀ ਮੁਖ ਤੋਂ ਇਸ ਤਰ੍ਹਾਂ ਵਚਨ ਕਰ ਰਹੇ ਹਨ।
1: ਦਾਹਨ ਕਰ ਕੋ ਉਰਦ ਉਠੰਤੇ,
0: ਅਤੇ ਸਜੇ ਹੱਥ ਨੂੰ ਜਿਵੇਂ ਵਚਨ ਕਰਦੇ ਹਨ, ਨਾਲ ਇਸ ਤਰ੍ਹਾਂ ਸਜੇ ਹੱਥ ਨੂੰ ਉੱਪਰ ਚੁੱਕਦੇ ਹਨ।
1: ਕਬਹੂ ਟਿਕਾਵਤ ਉੱਪਰ ਜਾਨੂ,
0: ਤੇ ਕਦੇ ਆਪਣਾ ਸਜਾ ਹੱਥ ਜਿਹੜਾ ਉਸਨੂੰ ਗੋਡੇ ਤੇ ਟਿਕਾ ਲੈਂਦੇ ਹਨ।
1: ਬਹੁਰ ਕਰਹਿ ਚੰਚਲ ਦੁਤਵਾਨੂ,
0: ਤੇ ਫਿਰ ਸਤਿਗੁਰ ਜੀ ਆਪਣੇ ਉਸ ਹੱਥ ਨੂੰ ਨਾ ਚੰਚਲ ਕਰ ਲੈਂਦੇ ਹੈ, ਉਸ ਹੱਥ ਦੇ ਨਾਲ ਚੰਚਲਤਾ ਹੀ ਕਰਦੇ ਹਨ।
1: ਉੱਤੋਂ ਸਿਮਰਨ ਹੱਥ ਕਪੂਰੀ,
0: ਤੇ ਸਤਿਗੁਰ ਜੀ ਦੇ ਹੱਥ ਵਿੱਚ ਕਪੂਰ ਦਾ ਸਿਮਰਨ ਪਿਆ ਹੋਇਆ। ਸਤਿਗੁਰ ਜੀ ਉਸ ਕਪੂਰ ਦੇ ਸਿਮਰਨੇ ਨੂੰ ਉੱਪਰ ਕਰਕੇ ਬਾਦਸ਼ਾਹ ਨੂੰ ਦਿਖਾ ਰਹੇ ਹਨ।
1: ਰੰਗ ਅਜਾਇਬ ਘਾੜਤ ਰੂਰੀ,
0: ਸਜੇ ਹੱਥ ਵਿੱਚ ਸਤਿਗੁਰੂ ਜੀ ਨੇ

0: ਉਸ ਸਿਮਰਨੀ ਨੂੰ ਬਾਦਸ਼ਾਹ ਨੂੰ ਦਿਖਾਇਆ ਕਿ ਬਾਦਸ਼ਾਹ ਦਾ ਜਿਹੜਾ ਮਨ ਹੈ ਉਸ ਨੂੰ ਸਤਿਗੁਰੂ ਜੀ ਨੇ ਪ੍ਰਭਾਵਿਤ ਕਰ ਲਿਆ ਹੈ। ਉਸ ਸਿਮਰਨੀ ਨੂੰ ਦੇਖ ਕੇ ਬਾਦਸ਼ਾਹ ਦੇ ਮਨ ਵਿੱਚ ਇਹ ਲਾਲਚ ਆਇਆ ਹੈ।
1: ਦੇਖਤ ਬੋਲਿਓ ਸਾਹੂ ਪ੍ਰਬੀਨਾ,
0: ਉਸ ਸਿਮਰਨੀ ਨੂੰ ਦੇਖ ਕੇ ਬਾਦਸ਼ਾਹ ਬੋਲਿਆ ਹੈ,
1: ਅਜਬ ਸਿਮਰਨਾ ਜਿਸ ਕਰ ਧਾਰਾ।
0: ਸਤਿਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਜਿਹੜਾ ਤੁਸੀਂ ਆਪਣੇ ਹੱਥ ਵਿੱਚ ਸਿਮਰਨਾ ਧਾਰਨ ਕੀਤਾ ਇਹ ਬੜਾ ਅਜੀਬ ਹੈ।
1: ਨਹਿ ਆਗੇ ਅਸ ਹਮਹੋ ਨਿਹਾਰਾ,
0: ਤੇ ਮੈਂ ਆਪਣੇ ਜੀਵਨ ਵਿੱਚ ਪਹਿਲਾਂ ਕਦੇ ਵੀ ਐਸਾ ਸਿਮਰਨਾ ਨਹੀਂ ਦੇਖਿਆ।
1: ਬਹੁ ਕੀਮਤ ਕੋ ਪਰਹਿ ਦਿਖਾਈ,
0: ਨਜ਼ਰ ਆਉਂਦਾ ਹੈ ਕਿ ਇਹ ਜਿਹੜਾ ਸਿਮਰਨ ਹੈ ਬਹੁਤ ਕੀਮਤੀ ਹੈ, ਬੜੀ ਕੀਮਤ ਵਾਲਾ ਹੈ।
1: ਦੂਰ ਦੇਸ਼ ਕਿਨ ਦੀਨ ਪਠਾਈ,
0: ਕਿਸੇ ਦੂਰ ਦੇਸ਼ ਦੇ ਵਿੱਚ ਆਪ ਜੀ ਦੇ ਸਿੱਖ ਨੇ ਸ਼ਰਧਾਲੂ ਨੇ ਇਹ ਭੇਜਿਆ ਲੱਗਦਾ ਹੈ।
1: ਸੁਨ ਗੁਰ ਕਹਿਓ ਭਲੈ ਤੁਮ ਜਾਨਾ,
0: ਇਹਦੀ ਗੱਲ ਛੁੜ ਕੇ ਸਤਿਗੁਰੂ ਜੀ ਕਹਿੰਦੇ ਬਾਦਸ਼ਾਹ ਤੂੰ ਭਲੀ ਪ੍ਰਕਾਰ ਇਸ ਗੱਲ ਨੂੰ ਸਮਝਿਆ ਹੈ।
1: ਦੂਰ ਵਲਾਇਤ ਤੇ ਸਿੱਖ ਆਨਾ,
0: ਸਤਿਗੁਰੂ ਜੀ ਕਹਿੰਦੇ ਇਹ ਦੂਰੋਂ ਵਲਾਇਤ ਦੇ ਵਿੱਚੋਂ ਸਿੱਖ ਸਾਡੇ ਕੋਲ ਲੈ ਕੇ ਆਇਆ ਹੈ।
1: ਭਾਉ ਹਿਰਦੇ ਧਰ ਅਰਪਿਓ ਆਏ,
0: ਹਿਰਦੇ ਵਿੱਚ ਬੜੀ ਭਾਵਨਾ ਦੇ ਨਾਲ ਸਾਡੇ ਕੋਲ ਆਣ ਕੇ ਉਸਨੇ ਇਹ ਭੇਟਾ ਕੀਤਾ ਹੈ।
1: ਕਹਿਓ ਰਾਖੀ ਇਹ ਹੱਥ ਬਣਾਏ,
0: ਅਤੇ ਬੇਨਤੀ ਕੀਤੀ ਮਹਾਰਾਜ ਹਮੇਸ਼ਾ ਇਸ ਸਿਮਰਨੇ ਨੂੰ ਆਪਣੇ ਹੱਥ ਵਿੱਚ ਪਾ ਕੇ ਰੱਖਣਾ ਕਰਿਓ।
1: ਪੰਨ ਹੈ ਸਾਹੋ ਅਸ ਮਣਕਾ ਏਕ,
0: ਉਸ ਤੋਂ ਬਾਅਦ

0: ਕਰੋ, ਰਹਿਮਤ ਕਰੋ, ਕਿਰਪਾ ਕਰੋ, ਮੈਨੂੰ ਇਸ ਸਿਮਰਨੀ ਦਾ ਇੱਕ ਜਿਹੜਾ ਮਣਕਾ ਹੈ ਨਾ ਉਹ ਦੇ ਦੇਵੋ।
1: ਤਸਬੀ ਉੱਪਰ ਕਰੋ ਇਮਾਮ,
0: ਇਹ ਮਣਕਾ ਜਿਹੜਾ ਹੈ ਨਾ ਮੇਰੇ ਕੋਲ ਜਿਹੜੀ ਤਸਬੀ ਹੈ ਉਸ ਤਸਬੀ ਦੇ ਵਿੱਚ ਮੈਂ ਮੇਰੂ ਮਣਕਾ

0: ਬਹੁਤ ਕੀਮਤੀ ਬਹੁਤ ਮੁੱਲ ਵਾਲੀ ਚੁਣ ਚੁਣ ਕੇ ਜੋ ਮੋਤੀ ਹਨ ਬਣ ਕੇ ਨੇ ਉਹ ਮੰਗਵਾਏ ਹਨ।
1: ਦੂਰ ਦੂਰ ਤੇ ਸੁੰਦਰ ਲਿਆਏ,
0: ਦੂਰੋਂ ਦੂਰੋਂ ਜਿਹੜੇ ਵਪਾਰੀ ਨੇ ਜਾਂ ਕਾਰੀਗਰ ਨੇ ਉਹ ਸੋਹਣੇ ਬਣ ਕੇ ਲੈ ਕੇ ਆਏ ਹਨ।
1: ਤੁਮ ਤੇ ਮਣਕਾ ਲੀਵੋ ਜੋਏ,
0: ਜੋ ਮੈਂ ਤੁਹਾਡੇ ਕੋਲੋਂ ਇੱਕ ਮਣਕਾ ਲਵਾਂਗਾ,
1: ਇਸ ਮੈਂ ਗੁਣ ਅਵਲੋਕੁਹ ਦੋਏ,
0: ਇਸ ਮਣਕੇ ਦੇ ਵਿੱਚ ਮੈਂ ਦੋ ਗੁਣ ਦੇਖਾਂਗਾ, ਮੈਨੂੰ ਦੋ ਜਿਹੜੇ ਗੁਣ ਵੇਖਣ ਨੂੰ ਨਜ਼ਰ ਆਉਂਦੇ ਹਨ।
1: ਜਬ ਹੇਰੋ ਮੈਂ ਨੈਣ ਉਘਾਰੀ,
0: ਜਦੋਂ ਸਤਿਗੁਰੂ ਜੀ ਮੈਂ ਆਪਣੀਆਂ ਅੱਖਾਂ ਖੋਲ੍ਹ ਕੇ

0: ਸਤਿਗੁਰੂ ਜੀ ਦੇ ਬਚਨ ਸਾਧ ਸੰਗਤ ਜੀ ਸੁਣ ਕੇ ਪਾਤਸ਼ਾਹ ਨੇ ਦੋਵੇਂ ਹੱਥ ਜੋੜੇ ਹਨ।
1: ਇਹ ਤੋ ਤੁਮ ਹੈ ਮੁਬਾਰਕ ਰਹੇ।
0: ਕਹਿਣ ਲੱਗਾ ਮਹਾਰਾਜ, ਇਹ ਜਿਹੜਾ ਸਿਮਰਨਾ ਹੈ ਨਾ, ਤੁਹਾਨੂੰ ਮੁਬਾਰਕ ਹੈ।

0: ਸਿਮਰਨ ਦੇ ਨਾਲੋਂ ਜੇ ਕੋਈ ਤੁਹਾਡੇ ਕੋਲ ਹੋਰ ਵਧੀਕ ਕੋਈ ਮਣਕਾ ਹੈ
1: ਲਿਓ ਸੋ ਤਸਬੀ ਵਿਖੇ ਮਿਲਾਏ,
0: ਆਪ ਜੀ ਕਿਰਪਾ ਕਰਕੇ ਮੈਨੂੰ ਉਹ ਦੇ ਦਿਓ ਤੇ ਉਹ ਮੈਂ ਆਪਣੀ ਤਸਬੀ ਦੇ ਵਿੱਚ ਮੇਰੂ ਮਣਕਾ ਬਣਾ ਕੇ ਰੱਖਾਂਗਾ।
1: ਕਿਰਪਾ ਠਾਨ ਖੋਜੋ ਨਿਜ ਕੋਸ,
0: ਆਪ ਜੀ ਕਿਰਪਾ ਕਰਕੇ ਨਾ ਆਪਣੇ ਖਜ਼ਾਨੇ ਵਿੱਚੋਂ ਕੋਈ ਐਸਾ ਕੀਮਤੀ ਮਣਕਾ ਖੋਜਣਾ ਕਰੋ।
1: ਨਿਕਸੈ ਤਹਿ ਸੋ ਦੇਹੋ ਅਦੋਸ,
0: ਜੇ ਤੁਹਾਡੇ ਖਜ਼ਾਨੇ ਵਿੱਚੋਂ ਕੋਈ ਐਸਾ ਕੀਮਤੀ ਮਣਕਾ ਮਿਲ ਜਾਵੇ ਜੋ ਪਵਿੱਤਰ ਮਣਕਾ ਮੈਨੂੰ ਦੇ ਦੇਵੋ।
1: ਨਿਸ਼ਚੇ ਬਨਹਿ ਲੇਨ ਮੁਝ ਮਨਕਾ,
0: ਨਿਸ਼ਚੇ ਬਨਹਿ ਲੇਨ ਮੁਝ ਮਨਕਾ, ਫਿਰ ਉਹ ਜਿਹੜਾ ਮਣਕਾ ਹੈ ਨਾ ਮੈਨੂੰ ਲੈਣਾ ਜ਼ਰੂਰੀ ਬਣਦਾ ਹੈ।
1: ਸਿਮਰੇ ਭਲਾ ਹੋਣ ਤਨ ਮਨਕਾ,
0: ਸਿਮਰੇ ਭਲਾ ਹੋਏ ਤਨ ਮਨਕਾ, ਦੀ ਉਸ ਮਣਕੇ ਦੁਆਰਾ ਤੁਹਾਨੂੰ ਸਿਮਰਨ ਦੇ ਨਾਲ ਮੇਰੇ ਤਨ ਅਤੇ ਮਨ ਦਾ ਭਲਾ ਹੋਵੇਗਾ।
1: ਸੁਣ ਸਤਿਗੁਰ ਤਬ ਜ਼ਿਕਰ ਚਲਾਇਓ,
0: ਜਦੋਂ ਬਾਦਸ਼ਾਹ ਦੀ ਇਹ ਗੱਲ ਸੁਣੀ ਨਾ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਮਾਲਾ ਸੀ, ਜਿਹੜੇ ਕੀਮਤੀ ਮਣਕਿਆਂ ਦੀ ਮਾਲਾ ਸੀ ਨਾ, ਉਸ ਦਾ ਜ਼ਿਕਰ

0: ਆਪਣਾ ਨਿੱਜ ਸਰੀਰ ਤਿਆਗਿਆ ਹੈ। ਉੱਥੇ ਇਹ ਆਪਣੇ ਸਰੀਰ ਨੂੰ ਤਿਆਗ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚਖੰਡ ਗਮਨ ਕੀਤਾ ਹੈ।
1: ਤਿਨਕੇ ਗਰ ਮਹਿ ਸੁੰਦਰ ਮਾਲਾ,
0: ਉਸ ਸਮੇਂ ਉਹਨਾਂ ਦੇ ਗਲ ਵਿੱਚ ਇੱਕ ਬਹੁਤ ਸੁੰਦਰ ਬੜੀ ਕੀਮਤੀ ਮਾਲਾ ਸੀ।
1: ਇਨਤੇ ਕੀਮਤ ਤਾਹੇ ਵਿਸਾਲਾ,
0: ਇਹਨਾਂ ਦੀ ਕੀਮਤ ਤਾਹੇ ਵਿਸਾਲਾ, ਇਹਨਾਂ ਮੋਤੀਆਂ ਦੇ ਨਾਲੋਂ ਵੀ ਉਹ ਜਿਹੜੇ ਮਣਕੇ ਸਨ ਨਾ ਮਾਲਾ ਦੇ, ਉਹ ਬਹੁਤ ਕੀਮਤੀ ਸਨ।
1: ਸੋ ਚੰਦੂ ਕੇ ਘਰ ਮਹਿ ਰਹੀ,
0: ਸਤਿਗੁਰੂ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਉਹ ਜਿਹੜੀ ਮਾਲਾ ਹੈ ਨਾ ਉਹ ਚੰਦੂ ਦੇ ਘਰ ਵਿੱਚ ਹੀ

0: ਕਿਸੇ ਕੋਲ ਪ੍ਰਗਟ ਨਹੀਂ ਕੀਤਾ, ਨਾ ਤੁਹਾਨੂੰ ਹੀ ਉਸ ਮਾਲਾ ਬਾਰੇ ਦੱਸਿਆ ਹੈ।
1: ਛਲ ਕਰ ਆਏ ਸਪਾਏ ਤਿਹਾਰੀ,
0: ਛਲ ਕਰ ਆਏ ਸਪਾਏ ਤਿਹਾਰੀ, ਛਲ ਕਰਕੇ ਤੁਹਾਡੀ ਆਗਿਆ ਪ੍ਰਾਪਤ ਕਰਕੇ,
1: ਕਰੀ ਅਯੋਗ ਅਵਗਿਆ ਭਾਰੀ।
0: ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਹੁਤ ਵੱਡੀ ਅਯੋਗ ਅਵਗਿਆ ਉਸਨੇ ਕੀਤੀ ਹੈ।

0: ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗਲ ਦੀ ਜਿਹੜੀ ਕੀਮਤੀ ਮਾਲਾ ਹੈ ਉਹ ਕਢਵਾਉਣਾ ਕਰੋ।
1: ਕਹਿਦੋ ਮਨ ਕਾ ਏਕ ਅਨਾਵਹੁ,
0: ਜਾਂ ਜੇ ਤੁਸੀਂ ਸਾਰੀ ਮਾਲਾ ਨਹੀਂ ਲੈਣੀ ਤੇ ਉਸ ਕੋਲੋਂ ਇੱਕ ਮਣਕਾ ਹੀ ਫਿਰ ਮੰਗਵਾ ਲਵੋ।
1: ਤੁਮ ਢਿਗ ਨਹਿ ਸੁਧ ਪਹੁੰਚਣ ਦੀਨ,
0: ਪਰ ਉਸ ਨੇ ਵੇਖੋ ਉਸ ਕੀਮਤੀ ਮਾਲਾ ਦੀ ਖਬਰ ਤੁਹਾਡੇ ਕੋਲ ਪਹੁੰਚਣ ਨਹੀਂ ਦਿੱਤੀ।
1: ਅਨਕ ਫਰੇਬ ਬਤਾਵਨ ਕੀਨ,
0: ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚੰਦੂ ਨੇ ਜਿਹੜੇ ਅਨੇਕਾਂ ਫਰੇਬ ਕੀਤੇ ਨੇ ਉਹਨਾਂ ਬਾਬਤ ਬਾਦਸ਼ਾਹ ਨੂੰ ਦੱਸਿਆ ਹੈ।
1: ਸਮਝਿਓ ਸਾਹੋ ਸਕਲ ਭਿਵ ਪਾਏ,
0: ਬਾਦਸ਼ਾਹ ਸਤਿਗੁਰੂ ਜੀ ਦੇ ਵਚਨ ਸੁਣ ਕੇ ਸਮਝ ਗਿਆ ਅਤੇ ਸਾਰਾ ਭੇਦ ਪ੍ਰਾਪਤ ਕਰ ਲਿਆ ਹੈ।
1: ਚੰਦ ਖੁਦਾਈ ਕਹਿਤ ਸੁਣਾਏ,
0: ਸਤਿਗੁਰੂ

0: ਚੰਦੂ ਦੀ ਪਟਿਆਈ ਨੂੰ ਕਹਿ ਕੇ ਬਾਦਸ਼ਾਹ ਨੂੰ ਸੁਣਾਇਆ ਹੈ।
1: ਬੜੇ ਗੁਰਨ ਕੀ ਕਿਨ ਸਚਾਰੀ।
0: ਇਹ ਹੁਣ ਚੰਦੂ ਦੀ ਖਟਿਆਈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦੱਸਣ ਲੱਗਾ, ਕਹਿਣ ਲੱਗਾ, ਮਹਾਰਾਜ ਚੰਦੂ ਦੀਵਾਨ ਹਮੇਸ਼ਾ ਹੀ ਨਾ

0: ਚੋਰ ਰੱਖੇ ਹੋਇਆ ਹਨ, ਧਾੜਵੀ ਰੱਖੇ ਹੋਇਆ ਹਨ।
1: ਮੈਂ ਸੁਣ ਕਰੇ ਹਕਾਰਨ ਜੱਬੈ,
0: ਤੇ ਉਹਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਹਦੀਆਂ ਗੱਲਾਂ ਸੁਣ ਕੇ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਇੱਥੇ ਬੁਲਾਇਆ,
1: ਆਏ ਦਰਸ ਗੁਰ ਦੀਨਸ ਤੱਬੈ,
0: ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਆ ਕੇ ਮੈਨੂੰ ਦਰਸ਼ਨ ਬਖਸ਼ਿਸ਼ ਕੀਤੇ।

ਸਤਿਗੁਰੂ ਜੀ ਦੀ ਖਬਰ ਨਹੀਂ ਕਿ ਸਤਿਗੁਰੂ ਜੀ ਕਿੱਥੇ ਗਏ। ਸਤ ਸੰਗਤ ਜੀ, ਬਾਦਸ਼ਾਹ ਨੂੰ ਸਭ ਕੁਝ ਪਤਾ ਹੈ, ਸਭ ਕੁਝ ਜਾਣਦਾ ਹੈ, ਪਰ ਇਹ ਵੀ ਹੁਣ ਸਤਿਗੁਰੂ ਜੀ ਦੇ ਨਾਲ ਚਲਾਕੀ ਮਾਰਦਾ, ਕਿਉਂਕਿ ਚੰਦੂ ਨੇ ਇਹਦੇ ਕੋਲੋਂ ਆ ਗਿਆ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੇ ਘਰ ਦੇ ਵਿੱਚ ਖੜਿਆ। ਪਰ ਇੱਥੇ ਹੁਣ ਬਾਦਸ਼ਾਹ ਝੂਠ ਬੋਲ ਰਿਹਾ ਕਿ ਮਹਾਰਾਜ ਸੰਧਿਆ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਨਿੱਜ ਡੇਰੀ ਵਿੱਚ ਗਏ ਸਨ, ਉਸ ਤੋਂ ਬਾਅਦ ਉਹ ਕਿੱਥੇ ਗਏ ਨੇ, ਉਹਨਾਂ ਨਾਲ ਕੀ ਹੋਇਆ ਹੈ, ਇਹਦੇ

0: ਸਾਹਿਬ ਕੇ ਲਈ ਬਟੋਰ ਚਮੂ ਸਮਦਾਏ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਕੋਲ ਬਹੁਤ ਜ਼ਿਆਦਾ ਫੌਜ ਇਕੱਠੀ ਕੀਤੀ ਹੈ।
1: ਬੈਠੇ ਤਖ਼ਤ ਬਾਕ ਉਚਰੇ ਹੈ,
0: ਇੱਕ ਆਪਣਾ ਤਖ਼ਤ ਉਹਨਾਂ ਨੇ ਬਣਾਇਆ, ਉਸ ਤਖ਼ਤ 'ਤੇ ਬੈਠ ਕੇ ਫਿਰ ਉਹ ਹੁਕਮ ਕਰਦੇ ਨੇ, ਵਚਨ ਉਚਾਰਨ ਕਰਦੇ ਹਨ।
1: ਗੁਰੂ ਪਿਤਾ ਕੋ ਬਦਲਾ ਲਹਿ,
0: ਉਸ ਤਖ਼ਤ 'ਤੇ ਬੈਠ ਕੇ ਉਹਨਾਂ ਨੇ ਇੱਕ ਆਪਣਾ ਤਖ਼ਤ ਰਚਿਆ ਅਤੇ ਤਖ਼ਤ 'ਤੇ ਬੈਠ ਕੇ ਉਹਨਾਂ ਨੇ ਇਹ ਵਚਨ ਕੀਤਾ ਕਿ ਅਸੀਂ ਆਪਣੇ ਪਿਤਾ ਸਤਿਗੁਰੂ ਜੀ ਦਾ ਬਦਲਾ ਜ਼ਰੂਰ ਲਵਾਂਗੇ, ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਹੈ ਜਾਂ ਉਹਨਾਂ ਨੂੰ ਦੁੱਖ ਦਿੱਤਾ ਹੈ, ਉਹਨਾਂ ਦੀ ਅਵਗਿਆ ਕੀਤੀ ਹੈ, ਉਹਦੇ ਕੋਲੋਂ ਅਸੀਂ ਆਪਣੇ ਪਿਤਾ ਸਤਿਗੁਰੂ ਜੀ ਦੀ ਮੌਤ ਦਾ ਬਦਲਾ ਲਵਾਂਗੇ।
1: ਭ੍ਰਮ ਉਪਜਿਓ ਮੇਰੇ,
0: ਬਾਦਸ਼ਾਹ ਕਹਿਣ ਲੱਗਾ ਮਹਾਰਾਜ ਚੰਦੂ ਦੀਆਂ ਇਹ ਗੱਲਾਂ ਸੁਣ ਕੇ ਮੇਰੇ ਮਨ ਵਿੱਚ ਐਸਾ ਭਰਮ ਪੈਦਾ ਹੋਇਆ।
1: ਉਠਿਓ ਵਜ਼ੀਰ ਖਾਨ ਤੁਮ ਡੇਰੇ,
0: ਤੇ ਮੈਂ ਵਜ਼ੀਰ ਖਾਨ ਨੂੰ ਤੁਹਾਡੇ ਪਾਸ ਭੇਜਿਆ।
1: ਕਿਰਪਾ ਧਾਰ ਦਰਸ਼ਨ ਕੋ ਦੀਨਾ,
0: ਆਪ ਜੀ ਨੇ ਫਿਰ ਮੇਰੇ ਤੇ ਕਿਰਪਾ ਕੀਤੀ ਤੇ ਇੱਥੇ ਆਣ ਕੇ ਮੈਨੂੰ ਆਪਣੇ ਦਰਸ਼ਨ ਦਿੱਤੇ ਹਨ।
1: ਨਹੀਂ ਵਿਕਾਰ ਆਪ ਮੈਂ ਚੀਨਾ,
0: ਮੈਂ ਤੁਹਾਡੇ ਵਿੱਚ ਕੋਈ ਵਿਕਾਰ ਨਹੀਂ ਵੇਖਿਆ, ਮੈਨੂੰ ਤੁਹਾਡੇ ਵਿੱਚ ਕੋਈ ਐਸਾ ਔਗਣ ਨਜ਼ਰ ਨਹੀਂ ਆਇਆ।
1: ਮੁਝਦੇ ਬਦਲਾ ਕਿਵੇਂ ਤੁਮ ਚਾਹੋ,
0: ਮਹਾਰਾਜ ਫਿਰ ਮੇਰੇ ਕੋਲੋਂ ਤੁਸੀਂ

0: ਵਿੱਚ ਕੋਈ ਉਹਨਾਂ ਨੂੰ ਦੁੱਖ ਦੇਣ ਵਾਲੀ ਜਾਂ ਕੋਈ ਸ਼ਹੀਦ ਕਰਨ ਵਾਸਤੇ ਕੋਈ ਪਾਪ ਨਹੀਂ ਸੀ, ਮੇਰੇ ਮਨ ਵਿੱਚ ਕੋਈ ਐਸੀ ਸੋਚ ਨਹੀਂ ਸੀ, ਫਿਰ ਆਪ ਜੀ ਮੇਰੇ ਕੋਲੋਂ ਕਿਉਂ ਉਸ ਗੱਲ ਦਾ ਬਦਲਾ ਲੈਣਾ ਚਾਹੁੰਦੇ? ਵੇਖੋ ਆਪਣਾ ਬਚਾਅ ਕਰ ਰਿਹਾ ਬਾਦਸ਼ਾਹ ਜਹਾਂਗੀਰ ਕਿ ਮਹਾਰਾਜ ਮੈਂ ਤਾਂ ਇਸ ਪਾਪ ਦੇ ਵਿੱਚ ਸ਼ਾਮਿਲ ਹੀ ਨਹੀਂ, ਜੋ ਕੁਝ ਵੀ ਕੀਤਾ ਹੈ ਉਹ ਚੰਦੂ ਨੇ ਕੀਤਾ ਹੈ।
1: ਜਿਨਹੋ ਕੀਨ ਤਿੰਨ ਤੇ ਅਬ ਲੀਜੈ,
0: ਕਹਿਣ ਲੱਗਾ ਮਹਾਰਾਜ ਜਿਹਨੇ ਇਹ ਪਾਪ ਕੀਤਾ ਹੈ ਨਾ, ਜਿਹਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬੇਅਦਬੀ ਕੀਤੀ ਹੈ, ਉਹਨਾਂ

ਇੱਕ ਦਰਸ਼ਨ ਕਰਿਓ। ਮੈਂ ਕੇਵਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਾਰ ਘੜੀਆਂ ਦਰਸ਼ਨ ਕੀਤੇ ਨੇ। ਕੌਣ ਕੁਛ ਕਹਿਓ ਨਾ ਮੈਂ ਉਰ ਧਰਿਓ, ਨਾ ਮੈਂ ਉਹਨਾਂ ਨੂੰ ਫਿਰ ਕੁਝ ਕਿਹਾ ਹੈ ਅਤੇ ਨਾ ਹੀ ਉਹਨਾਂ ਦੇ ਬਾਬਤ ਮੈਂ ਕੋਈ ਮਨ ਵਿੱਚ ਵਿਚਾਰ ਰੱਖੀ ਹੈ। ਫਿਰ ਸਤਿਸੰਗਤ ਜੀ, ਇਸ ਤੋਂ ਬਾਅਦ

0: ऐसा जिहड़ा जिक्र है वह तुसी क्यों छेड़ रहे हो, उस गल नूं दुबारा तुसी क्यों दोहरा रहे हो, इस गल नूं छड़ देवो।
1: इह लेखा दरगाह खुदाई,
0: इह जिहड़ा लेखा है ना, इह ते हुण दरगाह दे विच होवेगा, उत्थे जा के पता लगेगा वी कौण दोषी है ते कौण निर्दोष है। गुरु नानक देव महाराज जी ने भी साध संगत जी ਇਹ ਗੱਲ ਸਾਨੂੰ ਬਾਣੀ ਦੇ ਵਿੱਚ ਸਮਝਾਈ ਹੈ। ਕਿਸੇ ਦੇ ਕਹਿਣ ਨਾਲ ਕੋਈ ਦੋਸ਼ੀ ਨਹੀਂ ਬਣ ਜਾਂਦਾ, ਅਤੇ ਜੇ ਕੋਈ ਆਪਣੀ ਵਕਾਲਤ ਕਰੇ ਅਤੇ ਆਪਣੇ ਬਚਾਅ ਵਾਸਤੇ ਬਹੁਤੀਆਂ ਉਦਾਹਰਣਾਂ ਵੀ ਦੇਵੇ, ਜੀ ਮੈਂ ਤਾਂ ਨਹੀਂ ਇਹੋ ਜਿਹਾ ਕੰਮ ਕਰਦਾ ਹੀ ਨਹੀਂ, ਮੇਰੇ ਮਨ ਵਿੱਚ ਕੋਈ ਪਾਪ ਹੀ ਨਹੀਂ, ਕੋਈ ਵਕਾਰ ਹੀ ਨਹੀਂ, ਇੱਥੇ ਤਾਂ ਬਚ ਜਾਵੇਗਾ ਦਲੀਲਾਂ ਦੇ ਕੇ, ਆਪਣਾ ਸਪਸ਼ਟੀਕਰਨ ਜਿਹੜਾ ਦੇ ਕੇ ਇੱਥੇ ਤਾਂ ਆਪਣਾ ਬਚਾਅ ਕਰ ਲਵੇਗਾ। ਹੁਣ ਜਿਵੇਂ ਬਾਦਸ਼ਾਹ ਸਪਸ਼ਟੀਕਰਨ ਦੇ ਰਿਹਾ ਹੈ ਨਾ, ਮਹਾਰਾਜ ਜੀ ਨੂੰ ਕੀਤਾ ਸਭ ਕੁਝ, ਇੰਨੇ ਵੀ ਮਿਲ ਗਏ ਹੈ, ਇਹਦੀ ਸਾਜਿਸ਼ ਦੇ ਨਾਲ ਹੀ ਇਹਦੀ ਮਿਲੀ ਭੁਗਤ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ। ਪਰ ਮੈਂ ਕੱਲ੍ਹ ਵੀ ਬੇਨਤੀ ਕੀਤੀ, ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਨਾ, ਇਹ ਇਲਜ਼ਾਮ ਆਪਣੇ ਸਿਰ 'ਤੇ ਨਹੀਂ ਆਉਣ ਦਿੰਦੀਆਂ। ਜਿਵੇਂ ਦਰਬਾਰ ਸਾਹਿਬ ਜੀ 'ਤੇ ਅਟੈਕ ਹੋਇਆ, ਅਤੇ ਦੋਸ਼ ਜਿਹੜਾ ਹੈ ਉਹ ਕਿਸੇ ਇੱਕ ਮਨੁੱਖ ਦੇ ਸਿਰ 'ਤੇ ਮੜ ਦਿੱਤਾ ਹੈ ਵੀ ਇਹ ਉਹਨੇ ਕੀਤਾ ਹੈ ਜਾਂ ਉਹਨੇ ਕਰਵਾਇਆ ਹੈ। ਪਰ ਇਹ ਜਿਹੜੀ ਸਾਰੀ ਸਾਜਿਸ਼ ਹੁੰਦੀ ਹੈ ਨਾ, ਇਹ ਗੌਰਮੈਂਟ ਦੀ ਹੁੰਦੀ ਹੈ, ਪਿੱਛੇ ਬਹੁਤ ਵੱਡੀ ਸਾਜਿਸ਼ ਹੁੰਦੀ ਹੈ, ਕਿਸੇ ਨੂੰ ਮੋਹਰਾ ਬਣਾ ਕੇ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਬਾਦਸ਼ਾਹ ਜਹਾਂਗੀਰ ਨੇ ਚੰਦੂ ਨੂੰ ਮੋਹਰਾ ਬਣਾਇਆ, ਪਰ ਜਿਹੜੀ ਪਿੱਛੇ ਸੋਚ ਸੀ ਉਹ ਸਾਰੀ ਇਹਦੀ ਆਪਣੀ ਸੀ। ਪਰ ਹੁਣ ਇਹ ਆਪਣਾ ਸਪਸ਼ਟੀਕਰਨ ਦੇ ਰਿਹਾ ਹੈ ਕਿ ਮਹਾਰਾਜ ਮੇਰੇ ਕੋਲੋਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਾਮ ਦੇ ਸਮੇਂ ਆਪਣੇ ਡੇਰੇ ਵਿੱਚ ਚਲੇ ਗਏ, ਉਸ ਤੋਂ ਬਾਅਦ ਉਹਨਾਂ ਨਾਲ ਕੀ ਹੋਇਆ, ਚੰਦੂ ਨੇ ਕੀ ਕੀਤਾ, ਇਹਦੇ ਬਾਰੇ ਮੈਨੂੰ ਨਹੀਂ ਪਤਾ। ਫਿਰ ਮੇਰੇ ਕੋਲੋਂ ਤੁਸੀਂ ਕਿਉਂ ਬਦਲਾ ਲੈਣਾ ਚਾਹੁੰਦੇ ਹੋ? ਜਿਹਨੇ ਇਹ ਪਾਪ ਕੀਤਾ ਹੈ, ਜਿਹਨੇ ਉਹਨਾਂ ਦੀ ਅਵਗਿਆ ਕੀਤੀ, ਮਹਾਰਾਜ ਉਹਦੇ ਕੋਲੋਂ ਬਦਲਾ ਲਵੋ ਅਤੇ ਆਪ ਜੀ ਕਿਰਪਾ ਕਰੋ, ਮੈਨੂੰ ਜਿਹੜਾ ਬਖਸ਼ ਦੇਵੋ। ਸਤਿਗੁਰੂ ਜੀ ਕਹਿਣ ਲੱਗੇ, ਤੂੰ ਐਵੇਂ ਆਪਣਾ ਸਪਸ਼ਟੀਕਰਨ ਨਾ ਦੇ, ਇਸ ਗੱਲ ਦਾ ਨਿਬੇੜਾ ਹੁਣ ਦਰਗਾਹ ਦੇ ਵਿੱਚ ਹੋਵੇਗਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਕਹਿੰਦੇ ਹੈ, ਇਹ ਬਾਣੀ ਵਿੱਚ ਉਹਨਾਂ ਦੇ ਵਚਨ ਨੇ, ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਅਤੇ ਰੋਜ਼ ਆਪਾਂ ਸਲੋਕ ਦੇ ਵਿੱਚ ਵੀ ਪੜ੍ਹਦੇ ਹਾਂ, ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੀ ਨੇੜੈ ਕੀ ਦੂਰ। ਇਹ ਸਾਡੇ ਆਪੋ ਆਪਣੀ ਕਰਮੀ ਹੈ, ਸਾਡੇ ਆਪਣੇ ਆਪਣੇ ਕਰਮ ਨੇ। ਇੱਥੇ ਮਨੁੱਖ ਜਿੰਨਾ ਮਰਜ਼ੀ ਕਿਸੇ ਨੂੰ ਆਪਣੇ ਸਪਸ਼ਟੀਕਰਨ ਦੇਈ ਜਾਵੇ ਕਿ ਮੈਂ ਤਾਂ ਬਹੁਤ ਹੀ ਚੰਗਾ ਹਾਂ ਜੀ, ਮੈਂ ਤਾਂ ਕਦੀ ਕਿਸੇ ਦਾ ਮਾੜਾ ਕੀਤਾ ਨਹੀਂ ਜਾਂ ਮਾੜਾ ਸੋਚਿਆ ਨਹੀਂ, ਇਸ ਗੱਲ ਦਾ ਨਿਬੇੜਾ ਇੱਥੇ ਤਾਂ ਨਹੀਂ ਜੇ ਹੋਇਆ ਤਾਂ ਫਿਰ ਉੱਥੇ ਤਾਂ ਜ਼ਰੂਰ ਹੋਵੇਗਾ। ਸਤਿਗੁਰੂ ਜੀ ਕਹਿੰਦੇ, ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਹ ਪਰਮਾਤਮਾ ਆਪ ਵੀ ਸੱਚਾ ਹੈ, ਉਹਦਾ ਦਰਬਾਰ ਵੀ ਸੱਚਾ ਹੈ, ਅਤੇ ਉੱਥੇ ਨਿਆਮ ਹੀ ਸੱਚ ਦਾ ਹੁੰਦਾ ਹੈ, ਉੱਥੇ ਸੱਚੋ ਹੀ ਸੱਚ ਨਿਬੜੈ, ਕਿਉਂ ਵੱਖ ਕੱਢੇ ਜਜਮਾਲਿਆ। ਉੱਥੇ ਤਾਂ ਸੱਚ ਦਾ ਨਿਸਤਾਰਾ ਹੁੰਦਾ ਹੈ, ਸੱਚ ਜਿਹੜਾ ਹੈ ਉਹਨੂੰ ਸਾਹਮਣੇ ਲਿਆ ਕੇ ਰੱਖ ਦਿੱਤਾ ਜਾਂਦਾ ਹੈ ਵੀ ਆਹ ਭਾਈ ਆਹ ਸੱਚ ਹੀ ਹੋ, ਤੇਰਾ ਇੱਥੇ ਸਪਸ਼ਟੀਕਰਨ ਨਹੀਂ ਚੱਲਣਾ। ਇਸ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ, ਕੋਈ ਗੱਲ ਨਹੀਂ, ਤੂੰ ਕਿਉਂ ਫਿਕਰ ਕਰਦਾ ਜੇ ਤੂੰ ਪਾਪ ਨਹੀਂ ਕੀਤਾ, ਕਿਉਂ ਡਰਦਾ? ਇਸ ਗੱਲ ਦਾ ਜਿਹੜਾ ਲੇਖਾ ਜੋਖਾ ਹੈ ਉਹ ਖੁਦਾ ਦੀ ਦਰਗਾਹ ਦੇ ਵਿੱਚ ਹੋਵੇਗਾ।
1: ਤਬ ਲੈ ਹੈ ਜਬ ਕਰ ਹੈ ਨਿਆਏ,
0: ਤਬ ਲੈ ਹੈ ਜਬ ਕਰ ਹੈ ਨਿਆਏ, ਜਦੋਂ ਰੱਬ ਦੀ ਦਰਗਾਹ ਵਿੱਚ ਹਿਸਾਬ ਕਿਤਾਬ ਹੋਵੇਗਾ ਨਾ, ਉਦੋਂ ਫਿਰ ਅਸੀਂ ਇਹਦਾ ਲੇਖਾ ਲਵਾਂਗੇ, ਉੱਥੇ ਫਿਰ ਤੇਰੇ ਨਾਲ ਹਿਸਾਬ ਕਿਤਾਬ ਕਰਾਂਗੇ।
1: ਇਹੋ ਨਾ ਨਿਬਰੇ ਬਾਕੀ ਮਹਾ,
0: ਇੱਥੇ ਨਹੀਂ ਹੁਣ ਇਸ ਗੱਲ ਦਾ ਸਤਿਗੁਰੂ ਜੀ ਕਹਿੰਦੇ ਨਿਬੇੜਾ ਹੋਣਾ, ਕਿਉਂਕਿ ਜੇ ਬੜਾ ਕੁਝ ਬਾਕੀ ਹੈ ਜੋ ਤੂੰ ਕੀਤਾ ਹੈ, ਇਕੱਲੀ ਇਹ ਥੋੜ੍ਹਾ ਗੱਲ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਹੈ ਅਤੇ ਬਸ ਇੱਥੇ ਗੱਲ ਮੁੱਕ ਗਈ, ਨਹੀਂ, ਅਤੇ ਬਹੁਤ ਕੁਝ ਬਾਕੀ ਹੈ, ਬੜਾ ਹਿਸਾਬ ਕਿਤਾਬ ਹੈ ਤੇਰਾ, ਇਹ ਸਾਰਾ ਹੁਣ ਉੱਥੇ ਹੀ ਨਿਬੜੇਗਾ।
1: ਨਰਕ ਸਜਾਏ ਬਣਤ ਹੈ ਜਹਾਂ,
0: ਜਿੱਥੇ ਜੀਵ ਨੂੰ ਕੀਤੇ ਹੋਏ ਕਰਮਾਂ ਕਰਕੇ ਨਰਕਾਂ ਦੀ ਸਜ਼ਾ ਮਿਲਦੀ ਹੈ, ਜੀਵ ਨਰਕਾਂ ਦੇ ਵਿੱਚ ਜਾ ਕੇ ਪੈਂਦਾ ਹੈ।
1: ਸੰਕਟ ਪਰ ਹੈ ਬਿਰਲਾਪ ਪੁਕਾਰੈ,
0: ਕੀਤੇ ਹੋਏ ਕਰਮਾਂ ਕਰਕੇ ਜਦੋਂ ਸਾਧ ਸੰਗਤ ਜੀ ਜੀਵ ਨਰਕਾਂ ਵਿੱਚ ਪੈਂਦਾ ਹੈ ਅਤੇ ਉੱਥੇ ਫਿਰ ਬਿਰਲਾਪ ਕਰਦਾ, ਗੁਰੂ ਕੀ ਬਾਣੀ ਕਹਿੰਦੀ ਹੈ, ਸਤਿਗੁਰੂ ਜੀ ਦੇ ਵਚਨ ਨੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਜਿਹੜੇ ਪਾਪੀ ਨੇ ਨਾ ਉਹ ਪਾਪ

0: ਬਚਾ ਲੋ ਕਰਦੇ ਹੈ। ਇਹ ਗੁਰੂ ਕੇ ਵਚਨ ਨੇ ਅਤੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਕਹਿ ਰਹੇ ਹੈ ਕਿ ਇਹ ਜਿਹੜੀ ਤੂੰ ਗੱਲ ਕਹਿ ਰਿਹਾ ਕਿ ਮੈਂ ਤਾਂ ਕੁਝ ਨਹੀਂ ਕੀਤਾ, ਮੈਨੂੰ ਬਖਸ਼ ਦਿਓ, ਉਹਨੂੰ ਸਜ਼ਾ ਦਿਓ। ਮਹਾਰਾਜ ਕਹਿੰਦੇ ਕੀਤਾ ਤਾਂ ਬਹੁਤ ਕੁਝ ਹੈ, ਪਰ ਹੁਣ ਇਹ ਜਿਹੜਾ ਲੇਖਾ ਜੋਖਾ ਹੈ ਨਾ ਰੱਬ ਦੀ ਦਰਗਾਹ ਵਿੱਚ ਹੀ ਹੋਵੇਗਾ, ਉੱਥੇ ਤੇਰੇ ਨਾਲ ਹਿਸਾਬ ਕਿਤਾਬ ਕਰਾਂਗੇ। ਅਤੇ ਫਿਰ ਕਰਮਾਂ ਦੇ ਹਿਸਾਬ ਨਾਲ ਜਦੋਂ ਤੂੰ ਨਰਕਾਂ ਦੇ ਵਿੱਚ ਪਵੇਂਗਾ ਨਾ, ਉੱਥੇ ਫਿਰ ਤੂੰ ਵਿਰਲਾਪ ਕਰਨਾ ਹੈ, ਉੱਥੇ ਪੁਕਾਰਾਂ ਕਰਨੀਆਂ ਕਿ ਮੈਨੂੰ ਬਚਾ ਲਵੋ,
1: ਨਹੀਂ ਸਹਾਇਕ ਸੰਗ ਨਿਹਾਰ।
0: ਉੱਥੇ ਫਿਰ ਤੂੰ ਆਪਣੀ ਸਹਾਇਤਾ ਵਾਸਤੇ ਕਿਸੇ ਨੂੰ ਨਾਲ ਨਹੀਂ ਦੇਖੇਗਾ, ਉੱਥੇ ਤੈਨੂੰ ਕੋਈ ਤੇਰੀ ਸਹਾਇਤਾ ਵਾਲਾ ਤੇਰੀ ਨਜ਼ਰ ਨਾਲ ਨਜ਼ਰ ਨਹੀਂ ਆਵੇਗਾ। ਇੱਥੇ ਤਾਂ ਤੇਰੇ ਕੋਲ ਬੜੇ ਲਸ਼ਕਰ ਨੇ, ਬਹੁਤ ਫੌਜਾਂ ਨੇ ਤੇਰੀ ਸਹਾਇਤਾ ਵਾਸਤੇ, ਪਰ ਉੱਥੇ ਜਿਹੜੇ ਇਹ ਤੂੰ ਪਾਪ ਕਰਮ ਕੀਤੇ ਆ ਨਾ, ਇਹਨਾਂ ਦਾ ਜਦੋਂ ਫਲ ਮਿਲਣਾ ਹੈ, ਨਰਕਾਂ ਵਿੱਚ ਤੂੰ ਵਿਰਲਾਪ ਕਰਨਾ, ਉੱਥੇ ਇਹਨਾਂ ਵਿੱਚ ਕੋਈ ਵੀ ਤੇਰੀ ਮਦਦ ਦੇ ਵਿੱਚ ਤੈਨੂੰ ਨਜ਼ਰ ਨਹੀਂ ਆਵੇਗਾ। ਉੱਥੇ ਤੇਰੇ ਕਰਮ ਹੀ ਤੈਨੂੰ ਦਿਖਣੇ ਆ, ਜਿਹੜੇ ਤੂੰ ਮਾੜੇ ਕੀਤੇ ਹੈ ਉਹਨਾਂ ਨੇ ਤੇਰਾ ਉੱਥੇ ਜਿਹੜਾ ਹਿਸਾਬ ਕਿਤਾਬ ਹੈ ਉਹ ਕਰਵਾਉਣਾ ਹੈ।
1: ਅੰਤਰਜਾਮੀ ਸਭ ਕੁਛ ਜਾਣੇ,
0: ਅੰਤਰਜਾਮੀ ਸਭ ਕੁਛ ਜਾਣੇ, ਅੰਤਰਜਾਮੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਭ ਕੁਛ ਜਾਣਦੇ ਹਨ।
1: ਤਿਸ ਤੇ ਕਹਾਂ ਛਪਾਵਨ ਠਾਣੇ ਹੈ,
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਅੰਤਰਜਾਮੀ ਹੈ, ਸਭ ਕੁਛ ਜਾਣਦਾ, ਉਸਦੇ ਕੋਲੋਂ ਕੀ ਆਪਾਂ ਛਪਾ ਸਕਦੇ ਹਾਂ, ਉੱਥੋਂ ਉਸਦੇ ਕੋਲੋਂ ਕੀ ਲੁਕਾ ਸਕਦੇ ਹਾਂ। ਭਗਤ ਕਬੀਰ ਜੀ ਵੀ ਕਹਿ ਰਹੇ ਨੇ ਬਾਣੀ ਵਿੱਚ, ਕਬੀਰ ਜੇ ਤੇ ਪਾਪ ਕੀਏ ਰੱਖੇ ਤਲੇ ਦੁਰਾਏ, ਮਨੁੱਖ ਜਿੰਨੇ ਪਾਪ ਕਰਦਾ ਹੈ ਨਾ ਉਹਨਾਂ ਨੂੰ ਲੁਕਾ ਕੇ ਰੱਖਦਾ ਹੈ, ਛੁਪਾ ਕੇ ਰੱਖਦਾ, ਕਿਸੇ ਨੂੰ ਪਤਾ ਨਾ ਲੱਗ ਜਾਵੇ, ਬੜੇ ਪੜਦੇ ਪਾਉਂਦਾ ਹੈ, ਬੜੀਆਂ ਦਲੀਲਾਂ ਦਿੰਦਾ ਹੈ ਆਪਣੇ ਪਾਪ ਲੁਕਾਉਣ ਵਾਸਤੇ, ਸਪਸ਼ਟੀਕਰਨ ਦਿੰਦਾ ਹੈ, ਨਾ ਜੀ ਨਾ ਮੈਂ ਤਾਂ ਇੱਦਾਂ ਤਾਂ ਕਦੀ ਕੀਤਾ ਹੀ ਨਹੀਂ ਅਤੇ ਨਾ ਮੈਂ ਕਦੀ ਸੋਚਿਆ ਹੀ ਹੈ। ਮਹਾਰਾਜ ਕਹਿੰਦੇ, ਕਬੀਰ ਜੀ ਕਹਿੰਦੇ ਨੇ, ਕਬੀਰ ਜੇ ਤੇ ਪਾਪ ਕੀਏ ਰੱਖੇ ਤਲੇ ਦੁਰਾਏ, ਪ੍ਰਗਟ ਪਏ ਨਿਦਾਨ ਸਭ ਜਬ ਪੁੱਛੈ ਧਰਮ ਰਾਏ। ਜਦੋਂ ਧਰਮਰਾਜ ਦੇ ਕੋਲ ਗਿਆ ਨਾ, ਉਹਦੇ ਦਰਗਾਹ ਵਿੱਚ ਤੇਰੀ ਪੇਸ਼ੀ ਹੋਈ, ਜਦੋਂ ਪੁੱਛਿਆ ਕਿ ਦੱਸ ਭਾਈ ਕੀ ਕੀਤਾ ਹੀ ਜਾ ਕੇ, ਅਤੇ ਉੱਥੇ ਜੇ ਤੂੰ ਨਹੀਂ ਵੀ ਬੋਲੇਂਗਾ ਨਾ ਤਾਂ ਤੇਰੇ ਕੀਤੇ ਹੋਏ ਪ੍ਰਗਟ ਹੋ ਜਾਣੇ ਆ, ਪਾਪ ਜਿਹੜੇ ਤੂੰ ਲੁਕ ਲੁਕ ਕੇ ਕੀਤੇ ਹੈ ਉਹ ਵੀ ਉੱਥੇ ਪ੍ਰਤੱਖ ਹੋ ਜਾਣੇ ਆ, ਸਾਹਮਣੇ ਆ ਜਾਣੇ ਹਨ।
1: ਆਪ ਮਨ ਕਾ ਮੰਗਵਾਵੋ ਸੋਏ,
0: ਅਤੇ ਸਤਿਗੁਰੂ ਜੀ ਕਹਿੰਦੇ ਆਪ ਮਨ ਕਾ ਮੰਗਵਾਵੋ ਸੋਏ, ਜੇ ਤੈਨੂੰ ਚਾਹੀਦਾ ਹੈ ਨਾ ਅਤੇ ਹੁਣ ਉਹਦੇ ਕੋਲੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗਲ ਦੀ ਜਿਹੜੀ ਮਾਲਾ ਹੈ ਉਹ ਮਣਕਾ ਮੰਗਵਾਉਣਾ ਕਰ।
1: ਬੜੇ ਗੁਰੂ ਕੇ ਘਰ ਮਹਜੋਏ,
0: ਜੋ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਮਤੀ ਮਣਕਿਆਂ ਵਾਲੀ ਮਾਲਾ ਆਪਣੇ ਗਲ ਵਿੱਚ ਪਾਈ ਸੀ।
1: ਸੁਨਪਤ ਸਾਹੋ ਤਰਾਸ ਉਰ ਪਾਵਾ,
0: ਸਤਿਗੁਰੂ ਜੀ ਦੀ ਗੱਲ ਸੁਣ ਕੇ ਬਾਦਸ਼ਾਹ ਮਨ ਵਿੱਚ ਬੜਾ ਡਰਿਆ ਹੈ।
1: ਪਾਠ ਨਰ ਚੰਦੂ ਨਿਕਟ ਬੁਲਾਵਾ,
0: ਉਸ ਵੇਲੇ ਇਸਨੇ ਆਪਣਾ ਇੱਕ ਸਿਪਾਹੀ ਭੇਜਿਆ ਤੇ ਚੰਦੂ ਨੂੰ ਸਾਧ ਸੰਗਤ ਜੀ ਆਪਣੇ ਪਾਸ ਬੁਲਾਇਆ ਹੈ। ਜਿਵੇਂ ਹੁਣ ਚੰਦੂ ਬਾਦਸ਼ਾਹ ਦੇ ਕੋਲ ਆ ਕੇ ਗੱਲ ਕਰੇਗਾ, ਜੋ ਵੀ ਅੱਗੇ ਸਤ ਸੰਗਤ ਜੀ ਕਥਾ ਆਵੇਗੀ ਨਾ, ਜੋ ਵੀ ਅੱਗੇ ਸਾਖੀ ਆਵੇਗੀ, ਅਗਲਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ, ਸਮਾਂ ਬਖਸ਼ਿਸ਼ ਕਰਨਗੇ, ਉਸ ਸਮੇਂ ਵਿੱਚ ਇਸ ਇਤਿਹਾਸ ਦੀ ਵਿਚਾਰ ਕਰਾਂਗੇ। ਗੁਰੂ ਇਤਿਹਾਸ ਦੀ ਵਿਚਾਰ ਕਰਦੇ ਹਾਂ, ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ, ਗੁਰੂ ਦੀ ਵਡਿਆਈ ਕਰਦੇ ਹਾਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਆਪ ਸੰਗਤ ਪਾਸੋਂ ਦਾਸ ਖਿਮਾ ਮੰਗਦਾ ਹੈ। ਗੁਰੂ ਅੱਗੇ ਅਰਦਾਸ ਕਰਨੀ ਕਿ ਭਾਵਨਾ ਦੇ ਨਾਲ ਭਰੋਸੇ ਦੇ ਨਾਲ ਗੁਰੂ ਦੀ ਵਡਿਆਈ ਕਰਨ ਦੀ ਸਤਿਗੁਰੂ ਜੀ ਦਾਤ ਬਖਸ਼ਿਸ਼ ਕਰਨ। ਸਤਿਗੁਰੂ ਜੀ ਰਹਿਮਤ ਕਰਨ, ਆਪ ਜੀ ਨੇ ਬੜੇ ਪਿਆਰ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਕਾ ਇਤਿਹਾਸ ਸਰਵਣ ਕੀਤਾ ਹੈ। ਸਤਿਗੁਰੂ ਜੀ ਆਪ ਸਮੂਹ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਆਪ ਜੀ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਹਰ ਭਰਿਆ ਹੱਥ ਰੱਖਣ, ਅਖੀਰਲੀਆਂ ਪੰਗਦੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ।
1: ਸੁਨਪਾਤ ਸਾਹੋ ਤਰਾਸ ਉਰ ਪਾਵਾ, ਪਾਠ ਨਰ ਚੰਦੂ ਨਿਕਟ ਬੁਲਾਵਾ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਨ ਵੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ

ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨਣੀ ਮਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਨਿਮਾਣ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਨਿਮਾਣ, ਨਿਤਾਣਿਆਂ ਦੇ ਤਾਰ, ਨਿਉਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਸਦਕਾ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਦਾ ਰਹਿਰਾ ਸਾਹਿਬ, ਉਪਰੰਤ ਗੁਰਬਾਣੀ ਕੀਰਤਨ, ਕਥਾ ਵਿਚਾਰਾਂ, ਛੇ ਪੌੜੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਮਹਾਰਾਜ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਬੜੀ ਸੋਹਣੀ ਬਾਣੀ ਸੰਗਤਾਂ ਦੇ ਹਿਰਦਿਆਂ ਦੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ। ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ। ਭੋਗ ਲੱਗਿਆ ਸੀਤ ਪ੍ਰਸਾਦ, ਸਾਹ ਸੰਗਤ ਜੁਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਵੀ ਛਕੇ ਆਪ ਜੀ ਦਾ ਨਾਮ, ਸਤਨਾਮ ਸ੍ਰੀ ਵਾਹਿਗੁਰੂ ਜਪੇ, ਪਾਤਸ਼ਾਹ ਜੀ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਕਰ ਦੁਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਇ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ।

ਸਿਰਨ ਆਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਤ ਦਿਆ ਏਕਾ ਲਿਵਲਾਈ, ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭੈ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋਣਾ ਧੁਣੈ ਛੁਟੈ ਨਿਕਟ ਨ ਜਾਹਿਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵ ਚਿਤਵਨੀ ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੁ ਹਰਿ ਦੇਹੋ ਨਾਨਕ ਕੇ ਮੀਤ। ਸੋਹਿਲਾਰਾ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈਕਾਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵ ਰਿਹੋ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਮ ਵਾਰ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀ, ਦੇਖਿਆ ਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸਦਾ ਤੇ ਗਵਨ ਸੁਮਾਰ, ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਾ ਸੀਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ ਕਰ ਕਰ, ਇਹੋ ਪਾਹੁਚਾ ਸਦਰੇ ਨਿਤ ਪਵਨ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦਿਆ ਵਨ ਦਾ ਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ, ਗੁਰ ਗੁਰ ਇੱਕੋ ਬੇਸ ਅਨੇਕ ਬਾਬਾ, ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਆਖ ਵਡਾਈ ਤੋਏ, ਰਹਾਉ ਵਿਸੋਏ ਜਸਿਆ ਘੜੀਆ ਪਹਿਰਾ, ਤਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ ਰਾਤ ਨਾਸਰੀ ਮਹੱਲਾ ਪਹਿਲਾ। ਗਗਨ ਮਹਿਥਾਲ ਰਵ ਚੰਦ ਦੀਪਕ ਬਨੇ, ਧਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਾਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਵਾਰਤੀ ਹੋਏ, ਹਰਿ ਚਰਨ ਕਵਲ ਮਕਰੰਦ ਲੋਭਿਤ ਮਨਵਾਨ, ਦਿਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਹੋਏ, ਜਾਤਿ ਤ੍ਰਿਣੈ ਵਾਸਾਰਾ। ਗੌੜੀ ਪੂਰੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਕੰਡਲ ਖੰਡਾ ਹੀ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਾਰ ਲੇਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡੌਤ ਪੁੰਨ ਵੱਡਾ ਹੇ, ਰਹਾਉ ਸਾਖਤ ਹਰਿ ਰਸ ਸਾਧਨ ਜਾਣਿਆ, ਤਨੰਤਰ ਹਉਮੈ ਕੰਡਾ ਹੇ, ਜਿਉਂ ਜਿਉਂ ਚਲੇ ਚੁਬੈ ਦੁਖ ਪਾਵੈ, ਜਮ ਕਾਲ ਸਹਿ ਹੇ ਸਿਰ ਡੰਡਾ ਹੇ, ਹਰਿ ਜਨ ਹਰਿ ਹਰਿ ਨਾਮ ਸੁਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ, ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰਿ ਰਾਖ ਰਾਖ ਵਡਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹਰਿ ਨਾਮੇ।

ਗੁਰ ਮਿਲ ਕਾ ਸਵਾਰੀ ਰਹਾਓ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਈ ਪਿਆ ਵੈ ਇਹੋ ਰਸ ਕਥ ਕਥਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਵ ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ਼ ਤਨ ਮਾਹਿ ਮਿਟਾਵੈ। ਸਿਮਰ ਜਸ ਬਸੰ ਬਹਿਰੀ ਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪ੍ਰਾਨ ਸਿਮਰ ਸੋਧ ਆਖੇਰ, ਕਿਨੇ ਰਾਮ ਨਾਮ ਏਕ ਆਖੇਰ। ਕਿਨਕਾ ਏਕ ਜਿਹ ਜੀ ਅਬਸਾਵੈ, ਤਾ ਕਿ ਮਹਿਮਾ ਗਨਿ ਨ ਆਵੈ। ਕੰਖੀਏ ਕੈ ਤਰਹ ਤੁਹਾਰੁ, ਨਾਨਕੁਨ ਸੰਮੁਖਿ ਉਦਾਰੁ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨਾ ਬਸਾਏ, ਪ੍ਰਭ ਕੈ ਸਿਮਰਨ ਦੁਖ ਜਮਨਾ ਸਹਿ। ਪ੍ਰਭ ਕੈ ਸਿਮਰਨ ਕਾਲ ਪਰ ਹਰਾਏ, ਪ੍ਰਭ ਕੈ ਸਿਮਰਨ ਦੁਸ਼ਮਣ ਟਾਰਾਏ। ਪ੍ਰਭ ਸਿਮਰਤ ਕਹਿ ਬਿਗਨ ਰਾ ਗਏ, ਪ੍ਰਭ ਕੈ ਸਿਮਰਨ ਆਨੰਦ ਜਾ ਗਏ। ਪ੍ਰਭ ਕੈ ਸਿਮਰਨ ਭਾਵਨਾ ਵਿਆਹ ਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪ ਪੈ। ਪ੍ਰਭ ਕੈ ਸਿਮਰਨ ਸਾਧ ਕਾ ਸੰਗ, ਸਰਵਨ ਦਾ ਨਾਨਕਾ ਰੰਗ। ਪ੍ਰਭ ਕੈ ਸਿਮਰਨ ਰਿਧ ਸਿੰਧ ਨਾਮ ਨਿਧ ਹੋ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਹੋ। ਪ੍ਰਭ ਕੈ ਸਿਮਰਨ ਜਾਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸਾ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਈ ਸੁਪਰਾ, ਪ੍ਰਭ ਕੈ ਸਿਮਰਨ ਸੁਫਰ ਫਰਾ। ਸ੍ਰੀ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕਲਾ ਗੋ ਪਾਈ। ਪ੍ਰਭ ਕੈ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸਨਾ ਬੂਝਾ, ਪ੍ਰਭ ਕੈ ਸਿਮਰਨ ਸਭ ਕਿਹ ਸੋਜਾ। ਪ੍ਰਭ ਕੈ ਸਿਮਰਨ ਨਾਹ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨਾਸ। ਪ੍ਰਭ ਕੈ ਸਿਮਰਨ ਮਨ ਕੀ ਮਰ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ। ਪ੍ਰਭ ਜੀ ਵਸਹ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੈ ਸਿਮਰਹਿ ਸੀ ਧਨਵੰਤੀ, ਪ੍ਰਭ ਕੈ ਸਿਮਰਹਿ ਸੀ ਪਾਤਵੰਤੀ। ਪ੍ਰਭ ਕੋ ਸਿਮਰਹਿ ਸੀ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੀ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੀ ਬੇ ਮਹਤਾ ਜੀ, ਪ੍ਰਭ ਕੋ ਸਿਮਰਹਿ ਸੀ ਸਵਗੇ ਰਾਜੀ। ਪ੍ਰਭ ਕੋ ਸਿਮਰਹਿ ਸੀ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਵਨਾਸੀ। ਸਿਮਰਤੀ ਲਾਗੀ ਜਨਾਬ ਦਯਾਲਾ, ਨਾਨਕ ਜਨਕ ਮੰਗਲ ਵਾਲਾ। ਪ੍ਰਭ ਕੋ ਸਿਮਰਹਿ ਸੀ ਪਰਪਕਾਰੀ, ਪ੍ਰਭ ਕੋ ਸਿਮਰਹਿ ਤੁਮ ਸਤਿਬਰਹਾਰੀ। ਪ੍ਰਭ ਕੋ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕੋ ਸਿਮਰਹਿ ਤਿਨ ਸੁਖ ਵਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਦੀਤਾ। ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸ ਹਰ ਨੇਰੇ। ਸੰਤ ਕਿਰਪਾ ਧਿਆਨ ਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹੋਣਾ ਚੂਰੇ। ਪ੍ਰਭ ਕਾ ਸਿਮਰਨ ਹਾਰ ਗੁਣ ਬਾਨੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ। ਪ੍ਰਭ ਕਾ ਸਿਮਰਨ ਨਿਹ ਚਰਾਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ। ਪ੍ਰਭ ਕਾ ਸਿਮਰਨ ਅਨਹਦ ਜਨਕਾਰ, ਪ੍ਰਭ ਸਿਮਰਨ ਕਾਂਤਰਾ ਪਾਰ। ਸਿਮਰਹਿ ਸੇ ਜਨ ਜਨ ਕਉ ਬ੍ਰਹਮਾਇਆ, ਨਾਨਕ ਤਿੰਨ ਜਨ ਸਰਣ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਹਰ ਸਿਮਰਨ ਪਏ ਸਿੱਧ ਜਾਤੀ ਦਾਤੇ, ਹਰ ਸਿਮਰਨ ਨੀਚ ਚਾਹੁ ਕੁੰਟ ਜਾਤੀ। ਹਰ ਸਿਮਰਨ ਧਾਰੀ ਸਭ ਧਰਨ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਕਲਾ ਆਕਾਰ, ਹਰ ਸਿਮਰਨ ਹੈ ਨਿਰੰਕਾਰ। ਕਰ ਕਿਰਪਾ ਜਿਸਾ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥਿਆ ਨਾਥ। ਸਰਣ ਤੁਮਾਰੀ ਆਇਓ, ਨਾਨਕੀ ਪ੍ਰਸਾਦ। ਹਸਪਤੀ ਜਹਮਾਤ ਪਿਤਾ ਸੁਤਮੀਤ ਨਾ ਪਾਈ, ਮਾਨ ਊਹ ਹੈ ਨਾਮ ਤੇਰਾ ਸੰਗ ਸਹਾਈ। ਜਹ ਮਹਾ ਪਾਇਆ ਦੂ ਜਮਦਰ, ਦਹ ਕੇਵਲ ਨਾਮ ਸੰਗ ਤੇਰਾ ਚਲੈ। ਜਹ ਮੁਸਕਲ ਹੋਇਆ ਦੁਪਾਰੀ, ਹਰ ਕੋ ਨਾਮ ਖਨ ਮਾਹਿ ਉਧਾਰੀ। ਅਨ ਕੁਨ ਚਰਨ ਕਰਤ ਨਹੀਂ ਤਾਰਾ, ਹਰ ਕੋ ਨਾਮ ਕੂਟ ਪਾਪ ਪਰਹਰ। ਗੁਰਮੁਖ ਨਾਮ ਜਪ ਹਮਨ ਮੇਰੇ, ਨਾਨਕ ਪਾਇ ਵਹ ਸੂਖ ਕਨੇਰੇ। ਸਰਬ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪ ਤੋ ਸੁਖੀਆ। ਲਾਖ ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਹ ਤਾਰੈ। ਮਨ ਕਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗ ਹਾਵੈ। ਜਿਹ ਮਾਰਗ ਹੋ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋਤ ਸੁਹੇਰੈ। ਸਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪੁਰਾਹੀ। ਅਨਕ ਬਿਘਨ ਜਹਿ ਸੰਘਾਰ, ਹਰ ਕਾ ਨਾਮ ਤਤਕਾਰ ਉਧਾਰ। ਅਨਕ ਜੋਨ ਜਨਮੈ ਮਰ ਜਾ, ਨਾਮ ਜਪਤ ਪਾਵੈ ਬਿਸਰਾ। ਮਹਾਉ ਮੈਲ ਮਲਕ ਬਨਾ ਤੋਵੈ, ਹਰ ਕਾ ਨਾਮ ਕੂੜ ਪਾਪ ਖੂਵੈ। ਐਸਾ ਨਾਮ ਜਪ ਹਮਨ ਰੰਗ, ਨਾਨਕ ਭਾਈ ਅਸਾਧ ਕਾ ਸੰਗ। ਜਿਹ ਮਾਰਗ ਕੀ ਗਨ ਜਹ ਕੋਸਾ, ਹਰ ਕਾ ਨਾਮ ਊਹ ਸੰਗ ਦੋਸਾ। ਜਿਹ ਪੈਟ ਮਹੰਦ ਗੁਬਾਰ, ਹਰ ਕਾ ਨਾਮ ਸੰਗ ਉਜੀਆਰ। ਜਹ ਪੰਥ ਤੇਰਾ ਕੋ ਨ ਸੰਜਾਨੂ, ਹਰ ਕਨਵ ਤਹ ਨਰ ਪਛਾਨੂ। ਜਹ ਮਹਾ ਪਾਇਆ ਤਵਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੂੰ ਉਪਰਸ਼ਾਮ। ਜਹਾਂ ਤ੍ਰਿਖਾ ਮੰ ਤੁਜਾ ਕਰਖ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖ।
ਭਗਤ ਜਨਕ ਵਰਤਨ ਨਾਮ, ਸੰਤ ਜਨਕ ਮਨ ਵਿਸਰਾਮ, ਹਰਿ ਕਾ ਨਾਮ ਦਾਸ ਕੀ ਓਟ, ਹਰਿ ਕਾ ਨਾਮ ਉਤਰੇ ਜਨ ਕੋਟ, ਹਰਿ ਜਸ ਕਰਤ ਸੰਤ ਦਿਨ ਰਾਤ, ਹਰਿ ਹਰਿ ਔਖਤ ਸਾਧ ਕੁਮਾਤ, ਹਰਿ ਜਨ ਕੈ ਹਰਿ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੀ ਰੰਗੀ ਕੈ, ਨਾਨਕ ਜਨ ਕਾ ਬਿਰਤ ਵਿਵੇਕ, ਹਰਿ ਕਾ ਨਾਮ ਜਨ ਕਾ ਮੁਕਤ ਜੁਗਤ, ਹਰਿ ਕਾ ਨਾਮ ਜਨ ਕਾ ਤ੍ਰਉਤ ਭੁਗਤ, ਹਰਿ ਕਾ ਨਾਮ ਜਨ ਕਾ ਰੂਪ ਰੰਗ, ਹਰਿ ਨਾਮ ਜਪਤ ਕਾ ਪਰੈ ਨਾ ਭੰਗ, ਹਰਿ ਕਾ ਨਾਮ ਜਨ ਕੀ ਵਡਿਆਈ, ਹਰਿ ਕਾ ਨਾਮ ਜਨ ਸੋਭਾ ਪਾਈ, ਹਰਿ ਕਾ ਨਾਮ ਜਨ ਕਾ ਭੋਗ ਜੋਗ, ਹਰਿ ਨਾਮ ਜਪਤ ਕਾ ਇਸ਼ਨਾਹਿ ਬਿਯੋਗ, ਜਨ ਰਾਤ ਹਰਿ ਨਾਮ ਕੀ ਸੇਵਾ, ਨਾਨਕ ਪੂਜੈ ਹਰਿ ਹਰਿ ਦੇਵਾ, ਹਰ ਹਰ ਜਨ ਕਾ ਮਰਖ ਜਿੰਦਾ, ਹਰਿ ਧਨ ਜਨ ਕਾ ਆਪ ਪ੍ਰਭ ਦੀਂਦਾ, ਹਰ ਹਰ ਜਨ ਕਾ ਊਟ ਸਤਾਣੀ, ਹਰਿ ਪ੍ਰਤਾਪ ਜਨ ਵਰਨਾ ਜਾਣੀ, ਓਤ ਪੋਤ ਜਨ ਹਰ ਰਸ ਰਾਤੀ ਸੁਨ ਸਮਾਦ, ਨਮ ਰਹਿਮਾਤੀ ਆਠ ਪਹਿਰ ਜਨ ਹਰ ਹਰ ਜਾਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਾਹੁ ਤਰੇ, ਹਰ ਕੀ ਭਗਤ ਮੁਕਤ ਬਾਹੁ ਕਰੇ, ਨਾਨਕ ਜਨ ਸੰਕੀਤ ਤਰੀ ਪਾਰ ਜਾਤੀ, ਹਰ ਕੋ ਨਾਮ ਕਾਮ ਤੀਨ, ਹਰ ਹਰ ਗੁਣ ਕਾਮ ਸਭ ਤੀ ਉਤਮ, ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤਰਤ ਵਸੈ, ਸੰਤ ਪ੍ਰਤਾਪ ਦੁਰਤ ਹਨਸੈ, ਸੰਤ ਕਾ ਸੰਗ ਵਟ ਪਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਰ ਕਾ ਸ਼ਵਰਣ ਹੋਇ ਨਾਨਕ, ਗੁਰਮੁਖ ਨਾਮ ਪਾਵੈ ਜਨ ਕੋ, ਇਸ ਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ ਪੇਖੇ, ਸਰਬ ਟਡੋਲ ਪੂਜ ਸਨਾਹੀ, ਹਰਿ ਹਰੀ ਨਾਨਕ ਨਾਮ ਆਮੋ, ਰਾਸ਼ਟਰਪਤਿ ਜਾਪ ਤਾਪ, ਗਿਆਨ ਸਭ ਧਿਆਨ ਖੜ ਸ਼ਾਸਤ੍ਰ, ਸਿਮਰਤ ਬਖਿਆਨ ਯੋਗ ਅਭਿਆਸ, ਕਰਮ ਤ੍ਰਮ ਕਿਰਿਆ ਸਕਲ ਤਿਆਗ ਬ੍ਰਹਮਤਿ ਫਿਰਿਆ, ਅਨਕ ਪ੍ਰਕਾਰ ਕੀਏ ਬਹਿ ਜਤਨਾ, ਪੂਰਨ ਦਾਨ ਹੋਮੇ ਬਹਿ ਰਤਨਾ।

ਜਮਾਤ ਸਾਧਨ ਨਿਮਖ ਨਿਮਕਾਰ ਸਰੀਰ ਕਟਾਵੈ ਤਾਉ ਪੀ ਹਉ ਮੈ ਮੈਲ ਨਾ ਜਾਵੈ ਹਰਿਕ ਨਾਮ ਸਮ ਸਰਕਸ਼ ਨਾਹਿ ਨਾਨਕ ਗੁਰੂ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਥ ਦੇਹ ਛੁਟਾਇ ਕਰੋ ਗੁਮਨ ਮਨ ਦੇ ਹੋਟੈ ਸੂਝ ਕਰੈ ਦਿਨ ਸਰ ਰਾਤ ਗੁਮਨ ਕੀ ਮੈਲ ਨਾ ਤੰਤ ਜਾ ਤਿਹ ਦੇਹੀ ਕਾ ਵਹ ਸਾਧਨਾ ਕਰਮਨ ਦੇ ਕਬਹੁ ਨਾ ਵਿਖਿਆ ਟਰੈ ਜਲ ਧੋਵੈ ਵਹਦੀ ਹੈ ਨੀਤ ਸੁਧ ਕਹਾ ਹੋਇ ਕਾਜੀ ਪੀਤ ਮਨ ਹਰਿ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੀ ਪਤਤ ਬਹਮੂਚ ਬਹੁਤ ਸਿਆਣ ਜਮ ਕਾ ਪਾਵਿਆ ਪਨਕ ਜਤਨ ਕਰ ਤ੍ਰਿਸੰਨਾ ਤ੍ਰਾਪੈ

ਸੁਭਾਇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਕ ਸਿਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ ਹਰ ਹਨਾ ਵਰਦਾ ਸਦਗਾਵੈ, ਜੇ ਕੋ ਆਪਣੀ ਸੁਭਾ ਰੂਰਾ ਸਾਧ ਸੰਗ ਹੋਮੈ ਸ਼ੁਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਕ ਸਰਣਿ ਉਪਰੈ, ਜਹ ਜਨ ਕਉ ਪ੍ਰਭ ਪਿਆਸ ਨਾਨੁ ਤਕ ਬਰ ਬਲ ਜਾਸਾ, ਸਗਲ ਪੁਰਖ ਬਰੁ ਪ੍ਰਧਾਨ ਸਾ ਸੰਗ ਜਾ ਕੋ ਮਿਟੈ ਅਭਿਮਾਨ, ਆਪ ਸਕਾਉ ਜੋ ਜਾਣ ਨੀਚੈ ਸੋ ਗਣਿਆ ਸਭ ਤੂੰ ਵਿਚੈ, ਜਾ ਕੇ ਮਨ ਹੋਏ ਸਗਲ ਕਿਰਿਆ, ਹਰ ਹਰ ਨਾਮ ਦਿਨ ਘਟ ਘਟ ਜੀ ਨਾ ਮਨ ਆਪਣੀ ਤੇ ਬੁਰਾ ਮਿਟਾ, ਨਾ ਪੀਖ ਸਗ ਸ੍ਰੇਸ਼ਟ ਸਾਜਨਾ ਸੁਖ ਦੁਖ ਜਾਨ ਸਮਦ੍ਰਿਸ਼ਟ, ਨਾਨਕ ਪਾਪੋ ਨ ਨਹਿਰੇ ਪਾ ਨਿਰਧਨ ਕੋ ਧਨ ਤੇਰ ਨਾਉ, ਨ ਥਾਵੇ ਕਉ ਨਾਉ ਤੇਰਾ ਥਾਉ, ਨੇ ਮਨ ਕਉ ਪ੍ਰਭ ਤੇਰੁ ਮਾਨੁ, ਸਗਲ ਕੜਾ ਕੋ ਦੇਵਹ ਦਾਨ ਕਰਨ ਕਰਾਵਨ ਹਰ ਸਵਾਮੀ, ਸਗਲ ਕੜਾ ਕੇ ਅੰਤਰ ਜਾਮੀ, ਆਪਣੀ ਗਾਤਮੇ ਤੇ ਆਪ ਆਪਣੀ ਗਾਤਮੇ ਤੇ ਜਾਨ ਹੋ ਆਪੀ, ਆਪਣ ਸੰਗਾ ਪ੍ਰਭ ਰਾਤੀ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਵਰਨਾ ਜਾਣ ਸਕੋਏ ਸਰਵ ਧਰਮ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਸੋਏ, ਸਰਵ ਧਰਮ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾ ਸਮੁੰਦਰ ਮਤ ਮਾਰ ਫਿਰਿਆ, ਸਗਲ ਉਦਮ ਉਦਮ ਭਲਾ, ਹਰ ਕਾ ਨਾਮ ਜਪ ਜੀ, ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਘਾਟ ਵਸ ਹਰ ਨਾਮ ਸਲੋਕ, ਨਿਰਗੁਣੀ ਹਰ ਅਨਿਆ ਸੁ ਪ੍ਰਭ ਸਦਾ ਸੰਭਾਲ, ਜਨ ਕੀਆ ਤਿਹ ਜੀਤ ਰੱਖ ਨਾਨਕ ਨਿਰਭੀ ਨਾਰ ਅਸ਼ਟਪਦੀ, ਪਰ ਮਈਆ ਕੇ ਗੁਣ ਚੇਤ ਪੁਰਾਣੇ ਕੌਣ ਬੋਧੇ ਕੌਣ ਦ੍ਰਿਸ਼ਟਾ ਨੇ, ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਵਾ ਗਰਮਾ ਜਨ ਹੈ ਉਭਾਰਿਆ, ਬਾਰ ਵਿਵਸਥਾ ਤੋਂ ਜਹ ਪਿਆਰਾ, ਦੂਧ ਭਰ ਜੋਬਨ ਭੋਜਨ ਸੁਖਸੂਦ, ਬਿਰਧ ਪਿਆਊ ਪ੍ਰਸਾਦ ਸੈਨ, ਮੁਖਾ ਪਿਆਊ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੁਝੈ, ਬਖਸ਼ ਲਿਹ ਤੋਂ ਨਾਨਕ ਸਿਉ ਜਾਇ, ਜੇ ਪ੍ਰਸਾਦ ਤਾਰੂ ਉਪਰ ਸੁਖ ਬਸੈ, ਸੁਧ ਪ੍ਰਾਤਮੀਤ ਬਨਤਾ ਸੰਗ ਹਸੈ, ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਾਵਨ ਪਾਵ ਕਮਲਾ, ਜਿਹ ਪ੍ਰਸਾਦ ਭੋਗ ਹੈ ਸਭ ਰਸ, ਸਗਲ ਸਮਗਰੀ ਸੰਗ ਸਾਥ ਬਸਾ, ਦਿਨ ਹਸਤ ਪਾਪ ਕਰਨ ਨੇਤਰ ਰਸਨਾ, ਸਹਿ ਤਿਆਗ ਅਵਰ ਸੰਗਰਚਨਾ, ਸੇ ਦੋਖ ਮੂੜੰਦ ਵਿਆਪੀ, ਨਾਨਕ ਕਾਢ ਲਿਹੂ ਪ੍ਰਭ ਆਪੇ, ਆਦ ਅੰਤ ਜੋ ਆਖਣ ਹਾਰ, ਤੇਸ ਸਿਉ ਪ੍ਰੀਤ ਨ ਕਰਾ ਗਵਾਰ, ਜਗ ਸਿਵਾ ਨਵਨਿਤ ਪਾਪ ਦਾਸ ਮੂੜਾ, ਮਨ ਹੀ ਡਾਵੇ ਜੋ ਠਾਕੁਰ ਸਾਧ, ਸਦਾ ਹਜੂਰੇ ਤਾ ਕੋ ਅੰਧਾ, ਜਾਂ ਤੂਰੇ ਜਾ ਕੇ ਟਹਿਲ ਪਾਵੈ, ਦਰਗਹ ਮਾਰਨ ਤੇ ਸਹਿਬ ਸਾਰਾ ਮੁਕ ਦਿਆ, ਜਾਂ ਸਦਾ ਸਦਾ ਭੁੱਲਣ ਹਾਰ, ਨਾਨਕ ਰਾਖਣ ਹਾਰ ਅਪਾਰ, ਰਤਨ ਤਿਆਗ ਕੌੜੀ ਸੰਗਰਚਾ, ਸਾਜ ਛੋੜ ਝੂਠ ਸੰਗ ਮਜਾ, ਜੋ ਛੱਡਣਾ ਸੋ ਅਸਥਿਰ ਕਰ ਮਨ, ਜੋ ਹੋਵਨ ਸੋ ਦੂਰ ਪਰਾ, ਨ ਛੋੜ ਜਾਇ ਤੁਹ ਕਰ ਸਰਾਮ, ਕਰ ਸੰਗ ਸਹਾਇ ਤੁਹ ਪਰ ਹਰ, ਚੰਦਨ ਦੀਪ ਉਤਾਰ ਤੋਏ ਕਰ ਤਪ੍ਰੀਤ, ਭਸਮ ਸੰਗ ਹੋਏ ਅੰਧ ਭੂ ਮਹਿ ਪਦ ਤੋ ਬਿਕਰਾਲ, ਨਾਨਕਾਲ ਲਿਹੂ ਪ੍ਰਭ ਦਇਆਲ, ਕਰ ਦੂਤ ਪਸ਼ੂ ਕੇ ਮਾਰ ਸਜਾਤ, ਲੋਕ ਚਾਰਾ ਕਰ ਦਿਨ ਰਾਤ, ਬਾਹਰ ਭੀਖ ਅੰਤਰ ਮਲ ਮਾਇਆ, ਸ਼ਬਦ ਸੁਨਾਹ ਕਸ਼ ਕਰੈ ਛੁਪਾਇ, ਬਾਹਰ ਗਿਆ ਅੰਤਿਆਨ ਇਸ ਨਾਇਨ ਅੰਤਰ ਵਿਆਪੈ, ਲੂਭ ਸਵਾ ਅੰਤਰ ਗਨ ਬਾਹਰ ਤਾਂ ਸਵਾ, ਗਲ ਪਾਥਰ ਕੈਸੀ ਤਰਾ ਥਾ, ਜਾ ਕੇ ਅੰਤਰ ਬਸ ਪ੍ਰਭਾਵ, ਨਾਨਕ ਤੀ ਜਨ ਸਹਿਜ ਸਮਾਦ, ਸੋਨ ਅੰਧਾ ਕਹਿ ਮਾਰਗ ਪਾਵੈ, ਕਰ ਗਹਿ ਲਿਹੂੜ ਨਿਵਹਾਵੈ, ਕਹ ਬੁਜਾਰ ਦੂਜਾ ਟੂਰਾ ਨ ਕਹੀਐ, ਤਉ ਸਮਝੈ ਪੂਰਾ ਕਹ ਬਿਸਨ ਪਾਦ, ਗਾਵੈ ਗੁਣ ਜਤਨ ਕਰੈ ਤਉ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋਤ, ਊਹ ਉਸ ਗਵਨ ਕਰ ਤਾਰ, ਕਾਰੁਣਾਵੈ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ, ਸੁਆਵੈ ਨਚੀਤ ਜੋ ਵੈਰ ਆਈ ਤਾਸ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਬਸੈ, ਅਨੰਦ ਕੀਰ ਮਾਇਆ ਰੰਗ ਰਸੈ, ਦ੍ਰਿੜ ਕਰਮਾ ਨੈ ਮਨ ਪ੍ਰਤੀਤ, ਕਾਰਣੈ ਵੈ ਮੂੜੀ ਚੀਤ, ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬੇਕਾਰ ਮਹਾਲੋਭ ਧਰੋਹ, ਇਹ ਆਹੂ ਜੁਗਤ ਬਿਹਾਨੀ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪਹਿਰ ਦਾਸ, ਜੀਉ ਪਿੰਡ ਸਭ ਤੇਰੀ ਦਾਸ, ਤੁਮ ਵਾਦ ਪਿਤਾ ਹਮ ਬੈਰਕ ਤੇਰੇ, ਤੁਮਰੀ ਕਿਰਪਾ ਮਹਿਸੂਸ ਕਨੇਰੇ ਕੋਈ ਨਾ ਜਾਣਾ, ਤੁਮਰਾ ਤੂੰ ਚੇਤ ਊਚਾ ਭਗਵੰਤ, ਸਗਲ ਸਮਾਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆ ਕਰੇ, ਤੁਮਰੀ ਗਾਤਮੀ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ ਸਲੋਕ, ਦੀਨ ਹਰ ਪ੍ਰਭ ਛੋੜ ਕੇ ਲਾਗੇ ਹਨ ਸਵਾਏ, ਨਾਨਕ ਹੁਣਾ ਸੀ ਜਾਈ ਬਿਨ ਨਾਮ, ਪਤ ਜਾਇ ਅਸ਼ਟਪਦੀ, ਦਸ ਵਸਤੂਲੇ ਪਾਤਸ਼ਾਹ ਪਵੇ, ਇੱਕ ਵਸਤ ਕਾਰਨ ਖੋਟ ਗਵਾਵੇ, ਇੱਕ ਪੀਨਾ ਦੇ ਦਸ ਪੀ ਹਿਰ ਲੇ, ਤਾਂ ਮੂੜਾ ਕਹੋ ਕਹਾ ਕਰੀ, ਜੇ ਠਾਕੁਰ ਸਿੰਘ ਨਾਹੀਂ ਚਾਰ, ਤਾਕੋ ਕੀ ਜਸਦ ਨਮਸਕਾਰ, ਜਾ ਕੇ ਮਨ ਲਾਗਾ ਪ੍ਰਾ ਮੀਠਾ, ਸਰਵ ਸੁਖ ਤਾਹੂ ਮਨ ਉਠਾ, ਜਿਹ ਜਨ ਆਪਣਾ ਹੁਕਮ ਮਨਾਇਆ, ਸਰਵ ਥੂਕ ਨਾਨਕ ਤਿੰਨ ਪਾਇਆ, ਅਗਨਤ ਸਾਹੂ ਆਪਣੀ ਦੇਹ ਰਾਸ, ਖਾਤ ਪੀਤ ਵਰਤ ਆਨੰਦ ਵਿਆਸ,
ਆਪਣੀ ਅਮਾਨ ਕਛ ਬਾਹਰੁ ਸਾਹਿਬ ਲਈ ਅਗਿਆਨੀ ਮਨ ਰੂਸ ਕਰੀ ਆਪਣੀ ਪ੍ਰਤੀਤ ਆਵੀ ਹੋਇਆ ਬਾਹਰ ਉਸਕਾ ਵਿਸ਼ਵਾਸ ਨ ਹੋਇਆ ਜਿਸਕੀ ਵਸਤ ਤਿਹਾਗ ਰਾਖੇ ਪ੍ਰਭ ਕੀ ਆਗਿਆ ਮਾਨਾ ਮਾਤ ਹੈ ਉਸ ਤੇ ਚੌਗਨ ਕਰਨ ਹਾਲ ਨਾਨਕ ਸਾਹਿਬ ਸਦਾ ਦਇਆਲ ਕਪਾਤਮਾ ਕਿਹੀਤ ਸਰਪਰਵਤ ਜਾ ਨਾਨੀਤ ਬਿਰਖ ਕਿਸ਼ਾਇਆ ਸਿਉ ਰੰਗ ਲਾਵੈ ਊਹ ਬਿਨ ਸਹਿ ਹਮਰ ਪਛਤਾਵੈ ਜੋ ਦੀ ਸਹਿ ਸੁ ਚਲ ਨਾ ਲਪਟ ਰਹੀ ਵਤ ਹੰਧ ਅੰਧਾਰ ਬਟਾਊ ਸਿਉ ਜਲਾਵੈ ਨੀਹ ਤਾ ਕੋ ਹਾਥ ਨਾਵੈ ਕੀ ਮਨ ਹਰਿ ਕੇ ਨਾਮ ਕੀ ਪ੍ਰੀਅ ਸੁਖਦਾਇ ਕਰ ਕਿਰਪਾ ਨਾਨਕਾ ਪੁਲੈ ਲਾਇ ਮਿਥਿਆ ਤਨ ਤਨ ਕੁਟਾਂਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇ ਮਿਥਿਆ ਰਾਜ ਜੋਬਨ ਤਨ ਮਾਰ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੀਕ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪ ਸੂਪਰ ਕਰਤ ਗੁਮਾਨ ਸਥਿਰ ਭਗਤ ਸਾਧ ਵਿਸਰਣ ਨਾਨਕ ਜਾਪ ਜਪ ਜੀਵ ਹਰਿ ਕੇ ਚਰਨ ਮਿਥਿਆ ਸ੍ਰਵਨ ਬਨ ਦਾਸ ਸੁਨ ਹੈ ਮਿਥਿਆ ਹਸਤ ਪਰ ਤਰਭ ਕਵ ਫਿਰ ਹੈ ਮਿਥਿਆ ਨੇਤਰ ਪੀਖਤ ਪਾਰ ਤ੍ਰਿ ਰੂਪਾਦ ਮਿਥਿਆ ਰਸਨ ਭੋਜਨ ਸਵਾਦ ਮਿਥਿਆ ਚਰਨ ਪਰ ਵਿਕਾਰ ਕਵਤਾਵੈ ਮਿਥਿਆ ਮਨ ਪਰ ਲੋਰ ਵਾਗ ਮਿਥਿਆ ਤਾਨ ਨਹਿ ਪਰ ਉਪਕਾਰ ਮਿਥਿਆ ਬਾਸ ਰੇਤ ਵਿਕਾਰ ਬਿਨ ਪੂਜੇ ਮਿਥਿਆ ਸਭ ਪਏ ਸਫਲ ਦੇਹ ਨਾਨਕ ਹਰਿ ਹਰਿ ਨਾਮ ਲਾਇ ਬਿਰਥਿ ਸਾਗਤ ਕੀ ਅਰਜ ਸਾਜ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਾ ਦੁਰਗੰਧ ਬਿਨ ਸਿਮਰਨ ਤਿਨ ਰੈਨ ਬ੍ਰਥਾ ਬਿਹਾਈ ਮੇਕ ਬਿਨਾ ਜੋ ਖੇਤੀ ਜਾਇ ਗੋਵਤ ਭਜਨ ਬਿਨ ਬ੍ਰਥਿ ਸਭ ਕਾਮ ਜਮ ਕਿਰਪਨ ਕੀ ਨਰਾਰਥ ਦਾਮ ਤਨ ਤਨ ਤੀ ਜਨ ਜਿਹ ਕਾਟ ਬਸਿਵ ਹਰਿ ਨਾਉ ਨਾਨਕ ਤਕ ਬਰ ਬਲ ਜਾਉ ਰਹਿ ਤੇਵਰ ਕਾਸ਼ਵਰ ਕੁਮਾਵਤ ਮਨ ਪ੍ਰੀਤ ਮੁਖਾਹੁ ਗੰਢ ਲਾਵਤ ਜਾਨਨ ਹਾਰੁ ਪ੍ਰਭੂ ਪਰਬੀਨ ਬਾਹਰ ਪੀਹਨ ਕਾਹੁ ਪੀਹਨ ਅਵਰ ਉਪਦੇਸ ਆਪ ਨ ਕਰੈ ਆਵਤ ਜਾਵਤ ਜਨਮ ਅਮਰਾ ਜਿਸਕਾ ਅੰਤਰ ਬਸਾ ਨਿਰੰਕਾਰ ਤੁਸੀ ਤਰਾ ਸੰਸਾਰ ਜੋ ਤੁਮ ਭਾਨੀ ਤਿਨ ਪ੍ਰਭ ਜਾਤਾ ਨਾਨਕ ਕੋਨ ਜਾਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪ ਮਨ ਅਪਹਿ ਆਪ ਆਪ ਕਰਨ ਨਬੇਰਾ ਕਿਸਾ ਦੂਰ ਜਨਾਵਤ ਕਿਸਾ ਬੁਝਾਵਤ ਨੇਰਾ ਉਪਾਵਤ ਸਿਆਨ ਸਕਲ ਤੇ ਰਹਿਤ ਸਭ ਕਾਸ਼ ਜਾਣੇ ਆਦਮ ਕੀ ਰਹਿਤ ਜਹ ਪਾਵਤ ਹਲੈ ਲੜ ਲਾਇ ਥਾਨ ਥਨਾਂਤਰ ਰਹਿਆ ਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਾ ਬਨਾਨ ਕਰੀ ਸਲੋ ਕਾਮ ਕਰੋ ਤਰਲੋ ਮੋਹ ਬਿੰਸ ਜੈ ਹੁ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇ ਵਾਸ਼ਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹਿ ਦਸ ਠਾਕੁਰ ਕਰ ਰਖ ਮਨ ਵਾਹਿ ਜੋ ਪ੍ਰਸਾਦ ਸੁਗੰਧਿਤ ਤਨ ਲਾਵਹਿ ਦੁਖ ਸਿਮਰਤ ਪਰਮ ਗਤ ਪਾਵਹਿ ਜੋ ਪ੍ਰਸਾਦ ਬਸੈ ਸੁਖ ਮੰਦਰ ਤੇ ਸਹਿ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਿਹ ਸੰਘ ਸੁਖ ਵਸਨ ਆਠ ਪਹਿਰ ਸਿਮਰਤ ਸਰਸਨ ਜੇ ਪ੍ਰਸਾਦ ਰੰਗ ਰਾਹ ਭੋਗ ਨਾਨਕ ਸਦਾ ਧਿਆਇ ਹੈ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹਿ ਸਹਿ ਧਿਆਗ ਕਤਵਲ ਪਾਵਹਿ ਜਿਹ ਪ੍ਰਸਾਦ ਸੁਖ ਸੇਜ ਸੋਏ ਜੈ ਮਨ ਆਠ ਪਹਿਰ ਤਾ ਕ ਜਹ ਗਾਵੀ ਜੈ ਜੇ ਪ੍ਰਸਾਦ ਉਜ ਸਭ ਕਉ ਮਨ ਮੁਖਤਾ ਕੁਜ ਸਰਸਨ ਬਖਾਨਾ ਜੇ ਪ੍ਰਸਾਦ ਤਿਰੁ ਰਹਿਤਾ ਧਰਮਾ ਸਦਾ ਧਿਆਈ ਕਿਵਰ ਪਾਰ ਬ੍ਰਹਮ ਪ੍ਰਭ ਜੀ ਜਬਤ ਦਰਗਹ ਮਾਨ ਪਾਵਹਿ ਨਾਨੁ ਪਾਤ ਸੇਤੀ ਕਰ ਜਾਵਹਿ ਜੇ ਪ੍ਰਸਾਦ ਆ ਰੋਗ ਕੰਚਨ ਦੇਹਿ ਲਿਵ ਲਾਭ ਦੁਸਰਮ ਸਨੇਹਿ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵਹਿ ਹਰ ਹਰ ਜਹ ਕਹਿਤ ਜੇ ਪ੍ਰਸਾਦ ਤਿਰ ਸਗਲ ਛਿੱਦਰ ਢਾਕੀ ਮਨ ਸਰਣੀ ਪਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੋ ਨਾ ਪਾਹੁ ਚ ਮਨ ਸਾ ਸਾ ਸਿਮਰ ਪ੍ਰਭੁ ਚੇ ਜੇ ਪ੍ਰਸਾਦ ਪਾਇ ਤੁਰ ਰਬ ਦੀ ਨਾਨਕ ਤਾਕ ਭਗਤ ਕਰੀ ਹੈ ਜੇ ਪ੍ਰਸਾਦ ਆ ਭੂਖਨ ਪਹਿਰੀ ਜਮਾ ਤੇ ਸਿਮਰਤ ਕੁਮਾਲ ਸੁਕੀ ਜਾਇ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਾਨ ਤਿਹ ਪ੍ਰਭ ਕਹੋ ਕਬੂ ਨਾਮ ਵਿਸਾਰ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪੁਰੂਏ ਪ੍ਰਭ ਆਪਣੇ ਮਹਾਰਾਜ ਜਿਨ ਤੇਰੀ ਮਨ ਬਨਤ ਬਨਾਈ ਉਠ ਬੈਠ ਤੋ ਸਾਧ ਤੇ ਸਹਿ ਧਿਆਈ ਤੇ ਸਹਿ ਧਿਆਇ ਜੇ ਕਾਲਖ ਹੈ ਹਉ ਹਾ ਨਾਨੁ ਤੇਰੇ ਰਖੈ ਜੇ ਪ੍ਰਸਾਦ ਕਰਹੇ ਪੁਨ ਬਹਦਾਨ ਮਨਾਠ ਪੈਰ ਕਰ ਦਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਹੋ ਸਾਸ ਸਾਸ ਚਤਰ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਨੂੰ ਜੇ ਪ੍ਰਸਾਦ ਤੇ ਨੀਕੀ ਜਾਤ ਸੋ ਪ੍ਰਭ ਸਿਮਰਹੁ ਸਦਾ ਦਿਨ ਰਾਜ ਜੇ ਪ੍ਰਸਾਦ ਤੇਰੀ ਪਾਤ ਰਹਿ ਗੁਰੂ ਪ੍ਰਸਾਦ ਨਾਨਕ ਜਾ ਸਕਾ ਹੈ ਜੇ ਪ੍ਰਸਾਦ ਸੁਨਹਿ ਕਰਨ ਨਾਦ ਜੇ ਪ੍ਰਸਾਦ ਵੇਖੈ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਦਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸਤ ਕਰ ਚਲਹਿ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵ ਜੇ ਪ੍ਰਸਾਦ ਸੁਖ ਸਹਿਜ ਸਮਾਵ ਹੈ ਸਭ ਪ੍ਰਭ ਤਿਆਗ ਕਤ ਰਾਗ ਗੁਰੂ ਪ੍ਰਸਾਦ ਨਾਨਕ ਵਨ ਜਾਗ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਦੁਖ ਪ੍ਰਭ ਕਾ ਮੂਲ ਨਾ ਮਨ ਹਵਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਪੂਰੀ ਮਨ ਮੂੜ ਤੂੰ ਤਾ ਕੋ ਜਾਪ ਜੇ ਪ੍ਰਸਾਦ ਤ੍ਰਿਕਾਰਜ ਪੂਰੇ ਦਸਾ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵ ਹੰਸਾ ਚੂਰੀ ਮਨ ਮੇਰੇ ਤੂੰ ਤਾ ਸੁਰਾ ਜੇ ਪ੍ਰਸਾਦ ਸਭ ਕੀ ਕਾ ਤੂੰ ਨਾਨਕ ਜਾਪ ਜਪੈ ਜਪ ਸੁਆਪ ਜਪਾਈ ਜਪੈ ਸੁਨਾਉ ਆਪ ਗਾ ਵਾਯੁ ਸੁ ਹਰਿ ਗੁਣ ਗਾਉ ਪ੍ਰਭ ਕਿਰਪਾ ਤੇ ਹੋਇ ਪ੍ਰਗਾਸ ਪ੍ਰਭੁ ਦਇਆ ਤੇ ਕਮਲ ਵਿਗਾਸ ਪ੍ਰਭ ਸੁ ਪ੍ਰਸੰਨ ਵਸਾ ਮਨ ਸੋਇ ਪ੍ਰਭ ਦਇਆ ਤੇ ਮਾ ਤੂੰ ਹੋਇ ਸਰਵ ਨਿਧਾਨ ਪ੍ਰਭ ਤੇਰੀ ਮਾਇਆ
ਆਪਹੁ ਕਛੂ ਨ ਕਿਨਹੁ ਲਇਆ ਜਿਤ ਜਿਤ ਲਾਭ ਤਿਤ ਲਗਹਿ ਹਰਨਾਥ ਨਾਨਕ ਕਹਿ ਕਛੂ ਨ ਹੈ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਇ ਜੋ ਜੋ ਕਹਿ ਸੁਮਗਤਾਇ ਸੁਨਵਿਜਿਤਾ ਨਾਨਕ ਬਿਨਵੰਤਾ ਸਾਧ ਜਨਕ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮਖੂਜਲ ਹੋਤ ਸਾਧ ਸੰਗਵਾ ਸਗੜੀ ਖੋਤ ਸਾਧ ਬੇਟਾ ਬਮਾਨ ਸਾਧ ਪ੍ਰਗਟ ਸੁਗਿਆਨ ਸਾਧਕ ਸੰਘ ਪੂਜਾ ਪ੍ਰਭ ਨੀਰਾ ਸਾਧ ਸੰਘ ਸਾਧਨ ਵੀਰਾ ਸਾਧਕ ਸੰਘ ਪਾਇ ਨਾਮ ਰਤਨ ਸਾਧਕ ਸੰਘੀ ਕੁਪਰ ਜਤਨ ਸਾਧਕ ਮਹਿਮਾਨ ਕਨ ਪੁਰਾਨ ਨਾਨਕ ਸਾਧਕ ਸੁਭਾ ਪ੍ਰਭ ਮਹਿਸਮਾਨੀ ਸਾਧਕ ਸੰਘ ਅਗੋਚਰ ਮਿਲੈ ਸਾਧ ਸੰਘ ਸਦਾ ਪ੍ਰਫੁੱਲ ਸਾਧ ਵਸ ਪੰਚਾ ਸਾਧ ਸੰਘ ਅਮਰਤ ਰਹਿ ਪੰਚਾ ਸਾਧ ਸੰਘ ਸਭ ਗ੍ਰੀ ਸਾਧਕ ਸੰਘ ਨੋਹਰ ਵੈ ਸਾਧਕ ਸੰਘ ਨ ਕਦਮ ਹੁੰਦਾਵੈ ਸਾਧ ਸੰਘ ਸਤਿਤ ਮਨ ਪਾਵੈ ਸਾਧ ਸੰਘ ਮਾਇਆ ਦੇ ਭਿੰਨ ਸਾਧ ਸੰਘ ਨਾਨ ਪ੍ਰਭ ਸੁ ਪ੍ਰਸੰਨ ਸਾਧ ਸੰਘ ਦੁਸ਼ਮਣ ਸੰਵੀਤ ਸਾਧੁ ਸੰਘ ਮਹਾਪਨੀਤ ਸਾਧ ਸੰਘ ਕੇਸ ਸਿਉ ਨਹੀਂ ਵੈਰ ਸਾਧ ਸੰਘ ਨਾ ਬਿਗਾ ਪੈਰ ਸਾਧ ਸੰਘ ਨਾਹੀਂ ਕੁਮੰਦਾ ਸਾਧ ਸੰਘ ਜਾਨੇ ਪਰਮਾਨੰਦ ਸਾਧ ਸੰਘ ਨਾਹੀਂ ਹਵਤਾ ਸਾਧ ਹਵਤਾ ਜਾ ਸਭ ਆਪ ਆਪੇ ਜਾਣਾ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਾਈ ਸਾਧਕ ਸੰਘ ਨਾ ਕਬੂ ਸਤਾਵੈ ਸਾਧ ਸੰਘ ਸਦਾ ਸੁਖ ਪਾਵੈ ਸਾਧ ਸੰਘ ਵਿਵਸਥਾ ਗੋਚਰ ਲਹਿ ਸਾਧੁ ਸੰਘ ਆਜਾਰ ਸਹਿ ਸਾਧ ਸੰਘ ਵਸਾ ਥਾਨ ਉਚੈ ਸਾਧੁਕ ਸੰਘ ਮਹਿਲ ਪਾਹੂ ਚੈ ਸਾਧੁ ਸੰਘ ਦ੍ਰਿੜਾ ਸਭ ਧਰਮ ਸਾਧ ਸੰਘ ਕੇਵਲ ਪਾਰ ਬ੍ਰਹਮ ਸਾਧ ਸੰਘ ਪਾਇ ਨਾਮ ਨਧਾਨ ਨਾਨਕ ਸਾਧੁ ਕੈ ਕੁਰਬਾਨ ਸਾਧੁ ਸੰਘ ਸਭ ਕੋਲੇ ਵਧਾਰ ਸਾਧੁ ਸੰਘ ਸਾਜਨ ਵੀਤ ਕੁਟਾਵਨ ਅਵਤਾਰ ਸਾਧੂ ਕੈ ਸੰਘ ਸੋ ਤਨ ਪਾਵੈ ਜਹ ਤੰਤੇ ਸਭ ਕੋ ਰਸਾਵੈ ਸਾਧ ਸੰਘ ਧਰਮ ਰਾਈ ਕਰੀ ਸਿਵਾ ਸਾਧੁ ਸੰਘ ਸੋਭਾ ਸੁਰ ਦੇਵਾ ਸਾਧੁ ਸੰਘ ਪਾਵ ਪਲਾਇਨ ਸਾਧ ਸੰਘ ਅੰਮ੍ਰਿਤ ਗੁਣ ਗਾਇਨ ਸਾਧੁ ਸੰਘ ਸਰਬ ਥਾਨ ਗਮਨਾ ਨੂੰ ਸਾਧੁ ਸੰਘ ਸਭ ਲਜਨਾਮ ਸਾਧੁ ਕਸੰਗ ਨਹਿ ਕਸ਼ਕਾਲ ਦਰਸ਼ਨ ਪੀੜਤ ਹੋਤ ਨਹਾਲ ਸਾਧੁ ਸੰਘ ਕਲੂਖਤ ਹਰੈ ਸਾਧੁ ਸੰਘ ਨਰਕ ਪਰ ਹਰੈ ਸਾਧੁ ਸੰਘ ਈਹਾ ਊਹਾ ਸੋਹੇਲਾ ਸਾਧ ਸੰਘ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧੁ ਸੰਘ ਬਿਰਥਾ ਜਾਉ ਪਾਰ ਬ੍ਰਹਮ ਸਾਧ ਰਤ ਵਾਸਾ ਨਾਨਕ ਉਤਰਾਇ ਸਾਧ ਸੁਨ ਰਸਾਇ ਸਾਧੁ ਸੰਘ ਸੁਨ ਹਰ ਨਾਉ ਸਾਧ ਸੰਘ ਅਰਕ ਗੁਣ ਗਾਉ ਸਾਧੁ ਸੰਘ ਨਮਾ ਦਿਵਸਰਾਇ ਸਾਧ ਸੰਘ ਸਰ ਪਰ ਨਿਸਤਾਰਾ ਸਾਧੁ ਕਸੰਗ ਲਗਾ ਬ੍ਰਹਮ ਜੀਠਾ ਸਾਧੁ ਕਸੰਗ ਘਟ ਘਟੀਠਾ ਸਾਧ ਸੰਘ ਪਿਆ ਗਿਆ ਕਰ ਸਾਧ ਸੰਗਤ ਪਈ ਹਮਾਰੀ ਸਾਧ ਖੰਗ ਬੇਟੇ ਸਭ ਰੋਗ ਨਾਨਕ ਸਾਧ ਬੇਟੇ ਸੰਯੋਗ ਸਾਧ ਕੀ ਮਹਿਮਾ ਬੇਦਨਾ ਜਾਨ ਜੀਤਾ ਸੁਨ ਹਤੀ ਤਬ ਕਿਆ ਨ ਸਾਧ ਕੀ ਉਪਮਾ ਦੇਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧੁ ਸੋਭਾ ਕਾ ਨਾਹੀ ਅੰਤ ਸਾਧੁ ਸੋਭਾ ਸਦਾ ਬੇਅੰਤ ਸਾਧੁ ਸੋਭਾ ਊਚ ਤੇ ਊਚ ਸਾਧੁ ਸੋਭਾ ਮੂਚ ਤੇ ਮੂਚੀ ਸਾਧਕ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇ ਵਰਨਾ ਭੀਖਾ ਇਕ ਸਿਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇਆ ਅਸ਼ਟਪਦੀ ਬ੍ਰਹਮ ਗਿਆਨ ਸਦਾ ਨਰਲੀਪ ਜਹ ਜਾਲ ਮਹਿ ਕਮਲਾ ਲੀਪ ਬ੍ਰਹਮ ਗਿਆਨ ਸਦਾ ਨਰਦੋਖ ਜਹ ਸੂਰ ਸਰਬ ਕਾ ਸੁਖ ਬ੍ਰਹਮ ਗਿਆਨ ਕਾ ਦ੍ਰਿਸ਼ਟ ਸਮਾਨ ਜਹ ਰਾਜ ਰੰਗ ਕਉ ਲਾਗਤ ਲੁਪਵਾਨ ਬ੍ਰਹਮ ਗਿਆਨੀ ਕਾ ਤੀਰ ਜੀ ਕਾ ਜਿਉ ਵਸੁਦਾ ਕੋ ਖੋਦਾ ਕੋ ਚੌਲੇ ਬ੍ਰਹਮ ਗਿਆਨੀ ਕਾ ਹੈ ਕੋ ਨਾਉ ਨਾਨਕ ਜਿਉ ਪਾਵ ਕਸੈ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈ ਸਿਮੈੜ ਨਾ ਲਾਗੈ ਜਲਾ ਬ੍ਰਹਮ ਗਿਆਨ ਕਾ ਮਨ ਹੋਇ ਪ੍ਰਗਾਸ ਜਹ ਤਾਰੂ ਪ੍ਰਾਕਾਸ ਬ੍ਰਹਮ ਗਿਆਨ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਾ ਨਾ ਹੈ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਦਿਨ ਉੱਚਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਨ ਪ੍ਰਭਾਵ ਕਰੀ ਬ੍ਰਹਮ ਗਿਆਨੀ ਸਗਲ ਕਿਰੀ ਨਾਇਆ ਤੁਮ ਰਹਿ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰਮਾਇਆ ਬ੍ਰਹਮ ਗਿਆਨੀ ਤਿਕਾਸ਼ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਮ ਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਬਲ ਯੋਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨ ਕਾ ਨਹੀਂ ਬਨਾਹ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰ ਉਪਕਾਰ ਮਾਹ ਬ੍ਰਹਮ ਗਿਆਨ ਕਾ ਨਾ ਧੰਦਾ ਬ੍ਰਹਮ ਗਿਆਨ ਦੇ ਤਾਵਤ ਬੰਧਾ ਬ੍ਰਹਮ ਗਿਆਨ ਕਾ ਹੋਏ ਸੋ ਭਲਾ ਬ੍ਰਹਮ ਗਿਆਨ ਸੋ ਫਲ ਫਲਾ ਬ੍ਰਹਮ ਗਿਆਨ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨ ਜਪੈ ਸਗਲ ਸੰਸਾਰ ਬ੍ਰਹਮ ਗਿਆਨ ਕੈ ਕਾ ਰੰਗ ਬ੍ਰਹਮ ਗਿਆਨ ਕੈ ਬਸ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਦ ਜਾਗਤ ਬ੍ਰਹਮ ਗਿਆਨ ਅਹੰ ਬੁੱਧ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾ ਆਨੰਦ ਬ੍ਰਹਮ ਗਿਆਨ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨ ਕਾ ਨਹਿ ਬਿਨਾਸ ਬ੍ਰਹਮ ਗਿਆਨ ਬ੍ਰਹਮ ਕਾ ਬੀਤਾ ਬ੍ਰਹਮ ਗਿਆਨ ਇੱਕ ਸੰਘੀਤਾ ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨ ਕਾ ਨਿਰਮਵੰਤ ਬ੍ਰਹਮ ਗਿਆਨ ਜਿਸ ਕਰਾਇ ਪ੍ਰਭਾ ਬ੍ਰਹਮ ਗਿਆਨ ਕਾ ਬਡ ਪ੍ਰਤਾਪ ਬ੍ਰਹਮ ਗਿਆਨ ਕਾ ਤਸ ਬਡ ਭਾਗੀ ਪਾਈਆ ਬ੍ਰਹਮ ਗਿਆਨ ਕਾ ਬਾਲ ਬਲ ਜਾਈਆ ਬ੍ਰਹਮ ਗਿਆਨ ਕਾ ਖੁ ਜਹ ਮਹੇਸ਼ਵਰ ਨਾਨਕ ਬ੍ਰਹਮ ਗਿਆਨ ਆ ਪਰਮੇਸ਼ਵਰ ਬ੍ਰਹਮ ਗਿਆਨ ਕੀ ਕੀਮਤ ਨਾਹੀਂ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੀ ਬ੍ਰਹਮ ਗਿਆਨੀ ਕਾ ਕੌਣ ਜਨ ਭੇਦ ਬ੍ਰਹਮ ਗਿਆਨ ਕਉ ਸਦਾ ਆਦੀਸ ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਦਾਖਿਅਰ ਬ੍ਰਹਮ ਗਿਆਨ ਸਰਬ ਕਾ ਠਾਕੁਰ ਬ੍ਰਹਮ ਗਿਆਨ ਕਿਮਿਤ ਕੌਣ ਬਖਾਨ ਬ੍ਰਹਮ ਗਿਆਨ ਕੀ ਗਤ ਬ੍ਰਹਮ ਗਿਆਨ ਜਾਨ
ਬ੍ਰਹਮ ਗਿਆਨੀ ਕਾ ਅੰਤਰ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵੈ ਨਹਿ ਮਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨ ਅਨਾਥ ਕਨਾਥ ਬ੍ਰਹਮ ਗਿਆਨ ਕਾ ਸਭ ਪ੍ਰਹਾਥ ਬ੍ਰਹਮ ਗਿਆਨ ਕਾ ਸਕਲ ਆਕਾਰ ਬ੍ਰਹਮ ਗਿਆਨ ਅਨਿਰੰਕਾਰ ਬ੍ਰਹਮ ਗਿਆਨ ਸੁਭਾ ਬ੍ਰਹਮ ਗਿਆਨ ਬਨਿ ਨਾਨਕ ਬ੍ਰਹਮ ਗਿਆਨ ਸਰਬ ਕਾ ਧਨ ਸਲੋਕ ਔਰ ਤਾਰੈ ਜੋ ਅੰਤਰਨਾਮ ਸਰਮਿਖ ਭਗਵਾਨ ਨਿਮਖ ਨਿਮਖ ਠਾਕ ਨਮਸਕਾਰ ਨਾਨਕ ਪਰਸ ਸਗਲ ਨਿਰਸ ਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਪ੍ਰੀਤ ਨਿਰੰਜਨ ਦਰਸ ਪਾਰ ਤ੍ਰਿਅ ਰੂਪ ਨਾ ਭੀਖ ਨੇਤਰ ਸਾਧਕੀ ਟਹਿਰੁ ਸੰਤ ਸੰਖੇਤ ਕਰਨ ਨਾ ਸੁਨੈ ਕਾਹੁ ਕਿ ਨਿੰਦਾ ਸਭ ਤੇ ਜਾਣਿਆ ਉਸ ਕਮਨ ਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਗਵਾਹ ਨਮਾਨਤੇ ਟਰੈ ਇੰਦਰੀ ਜੇਤ ਪੰਜ ਦੋਹ ਤੇ ਰਹਿਤ ਨਾਨਕ ਵਧੀ ਕੋਇ ਸਾਹਿਬ ਪਰਥ ਵੈਸਨ ਸੋ ਜਿਸ ਉਪਰ ਸੋ ਪ੍ਰਸਾਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਦੋਇ ਨਿਹ ਕਰਮ ਦਸ ਵੈਸਨ ਕਰ ਨਿਰਮਲ ਧਰਮ ਕਾਹੁ ਪਰ ਕੀ ਇੱਛਾ ਨਹਿ ਬਾਛੈ ਕੇਵਲ ਭਗਤ ਕੀਰਤਨ ਸੰਗਰਾਜ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰੋਧ ਕਿਰਪਾਲ ਆਵ ਦ੍ਰਿੜਾ ਵਰਹ ਨਾਮ ਜਪਾਵੈ ਨਾਨਕ ਹੋ ਵੈਸਨ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਕਲ ਤਿਆਗ ਦੋਸ਼ ਕਾ ਸੰਗ ਮਾਨ ਤੇ ਬਿਨਸਾਰ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਧ ਸੰਗ ਪਾਪ ਅਮਲ ਕੋਇ ਤੇ ਭਗਵਤ ਕੀ ਮਾਤ ਉਤਮ ਹੋਇ ਭਗਵੰਤ ਕੀ ਟਹਿਲ ਕਰਾਇ ਨਿਤ ਨੀਤ ਮਨ ਤਨ ਅਰ ਪੈ ਬਿਸਨਾ ਪ੍ਰੀਤ ਹਰ ਕੀ ਚਰਨ ਹਿਰਦਾ ਵਸਵ ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵ ਸੁ ਪੰਡਿਤ ਜੋ ਮਨ ਪ੍ਰਭੂ ਦਾ ਰਾਮ ਨਾਮ ਆਤਮ ਹਸੋ ਦਾ ਰਾਮ ਨਾਮ ਸਾਰ ਰਸ ਪੀ ਵੈਸ ਪੰਡਿਤ ਕਾਵਦੀਹ ਜਗ ਜੀਵ ਹਰ ਕੀ ਕਥਾ ਹਿਰਦਾ ਵਸਵ ਸੋ ਪੰਡਿਤ ਫਿਰ ਜੋ ਅੰਨਾ ਆਵੈ ਵੇਦ ਪ੍ਰਾਣ ਸਿਮਰਤ ਪੂਜਾ ਮੂਲ ਸੁਖ ਮਹਿ ਜਾਣੈ ਸਥੂਰ ਚਹ ਵਰਨਾ ਕੋ ਦੇਵ ਦੇਸ ਨਾਨਕ ਉਸ ਪੰਡਿਤ ਕਉ ਸਦਾ ਦੀਸ ਬੀਜ ਮੰਤਰ ਸਰਬ ਕੋ ਗਿਆਨ ਜਹ ਵਰਨਾਮੈ ਜਪੈ ਕੋ ਨਾਮ ਜੋ ਜੋ ਜਪੈ ਤਿਸ ਗਿਆ ਤੋ ਸਾਧ ਸੰਗ ਪਾਵੈ ਜਨ ਕੋ ਕਰ

ਜਿਤ ਕਿਤੈ ਨਾ ਪਾਇ ਗਿਆ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਰਮ ਤਿਸਕਾ ਨਾਮ ਸਤਿ ਰਾਮ ਦਾ ਸਾਧੁ ਰਾਮ ਤਿਸ ਨਦਰੀਆ ਦਾਸ ਦਸੰ ਤਰਨ ਉਪਾਇ ਤਿਨ ਪਾਇਆ ਸਦਾ ਨਿਕਟ ਨਿਕਟ ਹਰਿ ਜਾਂ ਸੋ ਦਾਸ ਦਰਗਹਿ ਪ੍ਰਵਾਨ ਅਭਿਨੰਦਾ ਕੁਆਬ ਕਿਰਪਾ ਕਰ ਦਸ ਦਾਸ ਕਹੋ ਸਭ ਸੋ ਜੀ ਪਰੈ ਸਗਲ ਸੰਗਾ ਤੁਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤਹ ਸੋਕ ਸਦਾ ਆਨੰਦ ਤਹਿ ਨਹਿ ਵਿਯੋਗ ਤਹ ਸਵਰਣ ਤੈਸੋ ਸਮਾਟੀ ਤੈ ਸਮ੍ਰਿਤ ਤੈਸੀ ਵੇਖਾਟ ਤੈ ਸਮਾਨ ਤੈ ਸਭ ਮਾਨ ਤੈ ਸਰੰਗ ਤੈ ਸਾਰਾ ਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਹੀ ਹੈ ਜੀਵਨ ਮੁਕਤ ਪਾਰ ਪੁਨ ਸਗਲੇ ਠਾਉ ਜਿਤ ਜਿਤ ਕਾਰ ਰਾਖੈ ਤੈ ਸਤਨ ਕਰਨ ਕਰਾਉਣ ਯੋਗ ਪ੍ਰਭ ਪਾਵੈ ਸੋਈ ਫਨ ਹੋਗ

ਉਸਤਤ ਕਰਿਆ ਨੇਕ ਜਾਂ ਅੰਤਨ ਪਾਰਾ ਵਾਰ ਨਾਨਕ ਰਚਨ ਪ੍ਰਭ ਰਚੀ ਬਹ ਵਿਧਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਆਹ ਹਾਰੀ ਕਈ ਕੋਟ ਵੈਦਿਕ ਵਾਸੀ ਕਈ ਕੋਟ ਬਾਨ ਪ੍ਰਮਹ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਾਵਿ ਕਾਵਿ ਚਾਰ ਕਈ ਕੁੰਡਾ ਤਨ ਨਾਮ ਧਿਆਵ ਨਾਨਕ ਕਰਤੇ ਕਾਂਤਨਾ ਪਾਵੇ ਕਈ ਕੋਟ ਪੈ ਅਭਿਮਾਨ ਕਈ ਕੋਟਾਂ ਦਾ ਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪੇਗਾਤਮਨ ਕੋਰ ਕਈ ਕੋਟ ਪਰ ਤਰਪ ਕਉ ਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਕਈ ਕੋਟ ਮਾਇਆ ਸ੍ਰਮ ਆਹੀ ਕਈ ਕੋਟ ਪ੍ਰਦੀਸ ਪ੍ਰਮਾਹੀ ਜੇਤ ਜੇਤ ਲਾਭ ਹੋ ਤੇਤ ਤੇਤ ਲਗਨਾ ਨਾਨਕ ਕਰਤੀ ਕੀ ਜਾਨ ਕਰਤਾ ਰਚਨ ਕਈ ਕੋਟ ਸਿਹਤ ਜਦੀ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਬਿਆ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਇ ਕਈ ਕੋਟ ਪਾਵਣ ਪਾਣੇ ਬੈ ਸੰਤਰ ਕਈ ਕੋਟ ਦੀਸ ਭੂ ਮੰਡਲ ਕਈ ਕੋਟ ਸਸੀ ਅਰ ਸੂਰਨਖੀ ਅਤਰ ਕਈ ਕੋਟ ਦੀ ਉਦਾਨ ਇੰਦਰ ਸਿਰ ਸ਼ਤਰ ਸਰਗ ਸਮਗਰੀ ਆਪਣਾਇ ਸੂਤ ਤਾਰ ਨਾਨਕ ਜਿਹ ਜਿਹ ਪਾਵੈ ਤਿਸ ਤਿਸ ਨਿਹ ਤਾਰ ਕਈ ਕੋਟ ਰਾਜਸ ਤਾਮਸ ਸਾਤਕ

ਸੇਵਿਤ ਸੁਕਰ ਮਿਰਗਾ ਸਭ ਤਿੰਨ ਰਹਿ ਸਭ ਹੁਤੇ ਦੂਰ ਨਾਨਕਾ ਅਲਿਪਤ ਰਹੇ ਆ ਭਾਰ ਪੂਰ ਕਈ ਕੋਟ ਪਾਤਾਲ ਕੇ ਵਸ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਵਾਹ ਜੋਨੀ ਫਿਰ ਹੈ ਕਈ ਕੋਟ ਬੈਠਦੇ ਹੀ ਖਾਹੀ ਕਈ ਕੋਟ ਕਾਲੇ ਹੰਥਕ ਪਾਹੀ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ

ਕਰ ਦੇਖੈ ਆਪਣੀ ਵਡਿਆਈ ਨਾਨਕ ਸਾਹਿਬ ਮੈਂ ਰਹਿਆ ਸਮਾਈ ਪ੍ਰਭ ਪਾਵੈ ਮਾਂ ਅਨੁਖ ਗਾਦ ਪਾਵੈ ਪ੍ਰਭ ਪਾਵੈ ਤਾਂ ਪਾਥਰ ਤਰਾਵੇ ਪ੍ਰਭ ਪਾਵੈ ਬਿਨ ਸਾਹ ਤੇ ਰੱਖ ਪ੍ਰਭ ਪਾਵੈ ਤਾਂ ਹਰ ਗੁਣ ਪਾਇ ਖਾਇ ਪ੍ਰਭ ਪਾਵੈ ਤਾਂ ਪਤ ਤੇ ਉਧਾਰ ਆਪ ਕਰੈ ਆਪਣ ਵਿਚਾਰ ਤੂੰ ਹਾਂ ਸਿਨੇ ਕਾ ਸੁਆਮੀ ਖੇਲੈ ਵਿਕਸਾਂਦਰ ਜਨ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾ

ਘਨਾ ਜਗਦੀਸ਼ ਜੀ ਪਿੰਡ ਸਭ ਦੁਖੀਰਾ ਕਾਟ ਕਾਟ ਪੂਰਨ ਬ੍ਰਹਮ ਪ੍ਰਕਾਸ਼ ਆਪਣੇ ਬਣ ਤੂੰ ਆਪ ਬਣਾਈ ਨਾਨਕ ਜੀ ਦਿਖ ਵਡਾਈ ਇਸਕਾ ਬਾਲ ਨਾਹੀ ਸਹਾਥ ਕਰਮ ਕਰਾਵਨ ਸਰੁਕਨਾ ਸਾਗਿਆ ਕਰਿ ਬਾਪਰਾ ਜੀ ਉਹ ਜੋਧ ਪਾਵੈ ਸੋਈ ਫਨ ਥੀਓ ਕਬਹੂ ਚਨੀਚ ਮਹਿ ਬਸੈ ਕਬਹੂ ਸੋ ਘਰ ਖਰੰਗ ਹਸੈ ਕਬਹੂ ਨਿੰਦ ਚਿੰਦ ਵਿਆਹਾਰ ਕਬਹੂ ਆਕਾਸ ਉਪਾਇਆਲ ਕਬਹੂ ਬੇਤ ਬ੍ਰਹਮਚਾਰ ਨਾਨਕ

ਕਹਿ ਜੋ ਪ੍ਰਭ ਰਾਖਤ ਵਿਖ ਰਹਿ ਗੁਰ ਪ੍ਰਸਾਦ ਨਾਮ ਸਾਜ ਕਹਿ ਕਬਹੁ ਹੋਏ ਪੰਡਿਤ ਕਰੀ ਬਖਿਆਨ ਕਬਹੁ ਮੋਹਨ ਤਾਰੀ ਲਾਵੇ ਧਿਆਨ ਕਬਹੁ ਤੜ ਤੀਰ ਸਿਰ ਸਨਾਇਨ ਕਬਹੁ ਸਿਰ ਸਾਧਕ ਮੁਖ ਗਿਆਨ ਕਬਹੁ ਕੀੜ ਹਸਤ ਪਤੰਗ ਹੋਏ ਜੀਆਨ ਜੋਨ ਪਰਮਾ ਪਰਮੀਆ ਨਾਨਾ ਰੂਪ ਜੋ ਸੁਹਾਗੀ ਦਿਖਾਵੇ ਜੋ ਪ੍ਰਭ ਪਾਵਤ ਵਨ ਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਈ ਕਬਹੁ ਸਾਹ ਸੰਗਤਿ ਹੋ ਪਾਵਾ ਸਹ ਸਥਾਨ ਦੇ ਬਾਹਰ ਨਾ ਆਵੈ ਅੰਤਰ ਹੋਈ ਗਿਆਨ ਪ੍ਰਕਾਸ਼ ਹੋ ਸਹ ਸਥਾਨ ਕਰਹਿ ਵਿਨਾਸ਼ ਮਨ ਤਨ ਨਾਮ ਰਤੀ ਕਰੰਗ ਸਦਾ ਬਸ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤਿ ਸੰਗ ਜੋ ਸਮਾਨਾ ਮਿਟ ਗਏ ਗਾਵਨ ਪਾਏ ਬਿਸਰਾਮ ਨਾਨਕ ਪ੍ਰਭ ਕਾ ਸਤਿਗੁਰਬਾਨ ਸਲੋਕ ਸੁਖੀ ਵਸਾ ਮਸਕੀਨ ਆਪ ਨਵਾਰ ਤਰੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਕਰੇ ਅਸ਼ਟਪਦੀ।

ਹਨ। ਕਾਲ ਕਿਰਪਾ ਜਿਸ ਕਹਿ ਹਿਰਦਾ ਗਰੀਬ ਵਸਾਵਾ ਨਾਨਕ, ਈਹਾ ਮੁਕਤਾ ਕਰ ਸੁਖ ਪਾਵਤ ਨਵਾਉਂਦਾ ਹੋਈ ਕਾਰ ਕਰ ਪਾਵੈ। ਤ੍ਰਿਣ ਸਮਾਨ ਕਾਸ਼ ਸੰਗਨਾ ਜਾਵੇ ਵਾਹ ਲਸਕਰ, ਮਾਨੁਖ ਉਪਰ ਕਰਿਆਸ ਪਰ ਪੀਤਰ ਤੱਕ ਹੋਈ ਵਿਨਾਸ਼। ਸਭ ਤਿਆਪ ਜਾਣਾ ਬਲਵੰਦ ਖਿਨਵਾ ਹੋਈ ਜਾ ਬਸਮੰਦ ਕਿਸੈ ਨਾ ਬਾਧਾ ਆਪ ਅਹੰਕਾਰੀ ਧਰਮ ਰਾਜ ਦੁਖ ਕਰੀ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟਿਆ ਅਭਿਮਾਨ, ਸੋ ਜਾ ਨਾਨਕ ਦਰਗ ਪ੍ਰਵਾਨ ਕੋਟ ਕਰਮ ਕਰੈ। ਹਾਉ ਧਾਰੀ ਸ੍ਰਮ ਪਾਵੈ ਸਗਲੀ ਬਿਰਥਾਰੀ, ਅਨਕ ਤਪੱਸਿਆ ਕਰੇ ਅਹੰਕਾਰ। ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਯਤਨ ਕਰ ਆਤਮ ਹਿੰਦਰਾਵੈ। ਹਰ ਦਰਗਹਿ ਕਹੁ ਕੈਸੀ ਗਾਵੈ, ਆਸ ਜੋ ਭਲਾ ਕਹਾਵੈ ਤਿਸ ਭਲਾਈ ਨਿਕਟ ਨਾਵੈ। ਸਰਬਗਿਰੀ ਜਾ ਕਮਨ ਹੋਏ ਕਹੁ ਨਾਨਕ, ਤਾ ਕਿ ਨਿਰਮਲ ਸੋਏ। ਜਬ ਲਗ ਜਾਨਾ ਮੁਝ ਦੇ ਕਾਸ਼ ਹੋਏ ਤਾ ਵਿਸਕਾਉ, ਸੁਖ ਨਾਹੀ ਕੋਈ ਜਾਵੇ ਜਾਣਾ ਮੈਂ ਕਿਸ਼ ਕਰਤਾ। ਤਬ ਲਾਗ ਕਰੋ ਜੋ ਮੈਂ ਫਿਰਤਾ, ਜਬ ਤਾਰ ਕੋ ਬੈਰੀ ਮੀਤ, ਤਬ ਲਾਗ ਨਿਸ਼ ਚਰ ਨਾਹੀ ਪੀਤ। ਜੈ ਬਲਾਗ ਮੂਹ ਮਗਨ ਸੰਗ ਵਾਏ, ਤਬ ਲਗ ਤਨੋ ਰਾਜ ਦੇ ਸਜਾਏ। ਪ੍ਰਭ ਕਿਰਪਾ ਦੇ ਬੰਧਨ ਤੂਟਾ, ਗੁਰ ਪ੍ਰਸਾਦ ਨਾਨਕ ਹਾਉ ਛੂਟੈ। ਸਹਿਸ ਖੱਟੀ ਲੱਖ ਕੌਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਤਸ਼ਾਹ ਪਵਨ ਭੋਗ ਵਿਖਿਆ। ਕੀ ਕਰੈ ਨਹਿ ਤ੍ਰਿਪਤਾਵ ਖਾਵ, ਖਮਰਾ ਬਿਨਾ ਸੰਤੋਖ ਨਹਿ ਕੋ ਰਾਜੈ। ਸੁਪਨ ਮਨੋਰਥ ਬ੍ਰਿਥੀ ਸਭ ਕਾਜੈ, ਨਾਵ ਰੰਗ ਸਭ ਸੁਖ ਬੜਭਾਗੀ, ਕਿਸੈ ਪ੍ਰਾਪਤ ਹੋਏ। ਕਰਨ ਕਰਾਵਨ ਆਪਿਆ ਪੂਜ ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੇ ਹਾਰ, ਉਸਕੇ ਹਾਥ ਕਹ ਵਿਚਾਰ। ਜੈਸੀ ਦ੍ਰਿਸ਼ਟ ਕਰੀ ਤੈਸਾ ਹੋਇਆ ਪਿਆ, ਪਾਪ ਰਾਵ ਸੋਈ ਜੋ ਕਿਸ ਜਿਨੋ ਸੁ ਆਪਣਾ ਰੰਗ। ਸਭ ਦੇ ਦੂਰ ਸਭ ਹੋ ਕੈ ਸੰਗ, ਪੂਜਾ ਦੀਖਾ ਕਰਾ ਬਬੀ, ਕਾ ਪਹੀ ਕਾ ਪਹਿ ਨੀਕ ਮਰਾ ਨਾ ਬਿਨਸਿਆ ਬਨਾ ਜਾਇ। ਨਾਨਕ ਸਾਧ ਹੀ ਰਹਿਆ ਸਮਾਈ, ਆਪ ਉਪਦੇਸੈ ਸਮਝਿਆ, ਪਾਪੀ ਰਚਿਆ ਸਭ ਕਾ ਸਾਧ। ਸਾਹਿਬ ਕਿਨੋ ਆਪਨ ਵਿਸਥਾਰ, ਸਭ ਕਾ ਸ਼ੁਸ ਕਾਹੁ ਕਰਨੇ ਅਰੁਸਤ ਪਿਨ, ਕਹੁ ਕਿਸ਼ੋਏ। ਤਾਨ ਥਨੰਤਰੀ ਕਾ ਸੋਇ ਆਪਣੇ ਚਰਤ, ਆਪ ਕਰਨੇ ਆਰ ਕਉਦ ਕਰ ਰੰਗ ਆਪ ਆਰ। ਮਨ ਮਹਿ ਮਨ ਆਪਣੇ ਮਾਹਿ, ਨਾਨਕ ਕੀਮਤ ਕਹਿਣਾ ਜਾਇ। ਸਤ ਸਤ ਸਤਿਪੁਰਾ ਸੁਆਮੀ, ਗੁਰਪ੍ਰਸਾਦ ਕਿਨਾ ਵਖਿਆ ਨ ਸੱਚ, ਸੱਚ ਸੱਚ ਸਭ ਕਿਨਾ ਕੋਟ ਮਧਿ, ਕਹਿੰਦਾ ਬਿਰਲਾ ਚੀ ਨਾ। ਭਲਾ ਭਲਾ ਭਲਾ ਤੇਰਾ ਰੂਪ ਸੁੰਦਰ, ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘੜ ਸੁਨੇ ਸ੍ਰਵਣ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀ ਸਲੋਕ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ। ਸੰਤ ਕਿਨੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ, ਸੰਤ ਕਾ ਦੁਖ ਨਾਰ ਜਾਗੜਾ, ਸੰਤ ਕਾ ਦੁਖ ਜਮਤੀ ਨਹੀਂ ਛੋਟਾ। ਸੰਤ ਕਾ ਦੁਖ ਨ ਸੁਖ ਸਭ ਜਾਇ, ਸੰਤ ਕਾ ਦੁਖ ਨ ਨਰਕ ਮਹਿ ਪਾਇ, ਸੰਤ ਕਾ ਦੁਖ ਨ ਮਾਤ ਹੋਈ ਮਲੀਨ, ਸੰਤ ਕਾ ਦੁਖ ਨ ਸੋਭਾਹੀਨ, ਸੰਤ ਕੇ ਅਤੇ ਕਾ ਰੱਖਾ ਨਾ ਕੋਈ, ਸੰਤ ਕਾ ਦੁਖ ਥਾਨ ਪ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੀ ਕਰੈ, ਨਾਨਕ ਸੰਤ ਆਨੰਦ ਕਬੀਰ ਤਾਰਾ, ਸੰਤ ਕੇ ਦੁਖਨ ਤੇ ਮੁਖ ਪਵੈ, ਸੰਤਨ ਕਾ ਦੁਖਨ ਕਾਗਜਾਂ ਲਵੈ, ਸੰਤਨ ਕਾ ਦੁਖਨ ਸਰਵ ਜੋਨ ਪਾਏ, ਸੰਤ ਕਾ ਦੁਖਨ ਤ੍ਰਿਗਤ ਜੋਨ ਕਰਮਾਏ, ਸੰਤਨ ਕਾ ਦੁਖਨ ਤ੍ਰਿਸਨਾਮਾ ਜਰੈ, ਸੰਤ ਕਾ ਦੁਖਨ ਸਭ ਕੁਛ ਆਲੈ, ਸੰਤ ਕਾ ਦੁਖਨ ਤੇਜ ਸਭ ਜੈ, ਸੰਤ ਕਾ ਦੁਖਨ ਨੀਚ ਨੀਚ ਆਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਊਏ ਪੀ ਗਦ ਪਾਹੇ। ਸੰਤ ਕਾ ਨੰਦਕ ਮਹਾਤਾਈ, ਸੰਤ ਕਾ ਨੰਦਕ ਖੇਨ ਟਿਕਨ ਨਾ ਪਾਏ, ਸੰਤ ਕਾ ਨੰਦਕ ਮਹਾ ਹਥਿਆਰਾ, ਸੰਤ ਕਾ ਨੰਦਕ ਪਰਮੇਸ਼ਰ ਮਾਰਾ, ਸੰਤ ਕਾ ਨੰਦਕ ਰਾਜ ਤਹੀਨ, ਸੰਤ ਕਾ ਨੰਦਕ ਦੁਖੀ ਹਰ ਦੀਨ, ਸੰਤ ਕਾ ਨੰਦਕ ਸਰਬ ਰੋਗ, ਸੰਤ ਕਾ ਨੰਦਕ ਸਦਾ ਵਿਯੋਗ, ਸੰਤ ਕਾ ਨੰਦਾ ਦੁਖ ਮਹਿ ਦੁਖ, ਨਰ ਸੰਤ ਪਾਵੈ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖ ਸਦਾ ਪਵੇਤ, ਸੰਤ ਕਾ ਦੁਖ ਕਸੈ ਕਾ ਨਹਿਮੇਤ, ਸੰਤ ਕੇ ਦੁਖੀ ਕਾ ਉਡਾਨ ਲਾਗੈ, ਸੰਤ ਕੇ ਦੁਖੀ ਕਾ ਸਭ ਤਿਆਗ, ਸੰਤ ਕੇ ਦੁਖੀ ਮਹਾ ਅਹੰਕਾਰੀ, ਸੰਤ ਕੇ ਦੁਖ ਸਦਾ ਬਿਕਾਰੀ, ਸੰਤ ਕੇ ਦੁਖੀ ਜਨਮੈ ਮਰ, ਸੰਤ ਕੇ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕਾ ਨਾਹੀ ਉਠਾਉ, ਨਾਨਕ ਸੰਤ ਭਾਵਤ ਲਈ ਮਿਲਾਈ, ਸੰਤ ਕਾ ਦੁਖੀ ਅਦ ਬੀਜ ਤੇ ਟੂਟੈ, ਸੰਤ ਕਾ ਦੁਖੀ ਕਥਾ ਕਾਜ ਨਾ ਪਾਚੈ, ਸੰਤ ਕੇ ਦੁਖੀ ਕਾ ਉਦਿਆ ਨੂੰ ਭਰਮਾਈ ਹੈ, ਸੰਤ ਕਾ ਦੁਖੀ ਉਜੜ ਪਾਈ ਹੈ, ਸੰਤ ਕਾ ਦੁਖੀ ਅੰਤਰ ਤੇ ਥੁਥ ਹੈ, ਜਿਉਂ ਸਾਸ ਬਿਨਾ ਮਿਰਤ ਕੀ ਲੁਥ ਹੈ, ਸੰਤ ਕੇ ਦੁਖੀ ਕੀ ਜੜ ਕੀ ਛੰਦਾ ਹੈ, ਆਪਨ ਬੀਜ ਆਪੇ ਹੀ ਖਾਹੀ, ਸੰਤ ਕੇ ਦੁਖੀ ਕਾ ਅਵਰ ਨਾ ਰੱਖਣਾਰ, ਨਾਨਕ ਸੰਤ ਪਾਵਤ ਲਈ ਉਭਾਰ, ਸੰਤ ਕਾ ਦੁਖੀ ਇਉਂ ਵੇਲੇ ਲਾਏ, ਜਿਉਂ ਜਲ ਵੀ ਹੂਨ ਮਛਲੀ ਤੜ ਫੜਾਈ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜ, ਜਿਉਂ ਪਾਵ ਕੀ ਉਦਨ ਨਹੀਂ ਤਰਾਪ, ਸੰਤ ਕਾ ਦੁਖੀ ਛੁਟਿਆ ਕੇਲਾ, ਜਿਉਂ ਬੂ ਆੜ ਤਿਰਖੀ ਦਵਾਂ ਹਿੰਦੂ ਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨੰਦ ਕਾ ਦੁਰਹੀ ਪਾਇਆ, ਨਾਨਕ ਜੋ ਦੇਹ ਪਾਵੈ ਸੋਈ ਥਿਆ, ਸੰਤ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕਾ ਦੁਖੀ ਕਾ ਦਰਗਹ ਮਿਲਾ ਸਜਾਈ, ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਹੈ, ਸੰਤ ਕੇ ਦੁਖੀ ਪੁੱਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ, ਸੰਤ ਕਾ ਦੁਖ ਨਾ ਦ੍ਰਿਸ਼ਟਾ ਕੋਈ ਜਹ ਪਾਵੈ ਤੈਸਾ ਕੋਈ ਹੋਏ ਪਾਇਆ, ਕਿਰਤ ਨਾ ਮੇਟਾ ਕੋਈ ਨਾਨਕ ਜਾਨ, ਸੱਚਾ ਸੋਏ ਸਭ ਕਰ ਦੁਸਕੇ ਉਹ ਕਰਨੇ ਯਾਰ।
सदा सदा दह का नमस्कार प्राप्त की वस्तु कर हो तुम राय तो दिशे हिति आवह सास करा सब कह वर्ता तो का किया जैसा कर दह को थिया अपना खेल आप करने और दूसर का उनका है विचार जिसन कृपा कर दस आप नाम देव पागी नानक जान से श्लोक तज हो सियान सुर जन हो सिमर हो हर हर आई का सहार मन रख नानक दू परम पाव जय हरिपदी बानुख की टीक वृद्धि सब जाओ तेरे देवन कहो एक भगवान जिसका दिया रह आ गई बहना दर्शन ला गया मार राखे कुआप मानुख कह किस नाही हाथ जिसका कुंबूज सुख जिसका नाम रखंठ परोय सिमर सिमर सिमर परास नानक बिगना लागे कोई उस्ताद मान में कर निरंकार कर मन मेरे साथ व्यवहार निर्मल रसना मृत पीव सदा सुहेला कर लिह जीव नयन पीख ठाकुर का रंग साध संग बिनसा सब संग चरण चल उमार गोविंद मिठ पाव जपि अरविंद कर हर कर्म श्रवण हर कथा हर दर्ग नानक मथा बड़ भागी ते जान जग माह सदा सदा हर गुण गाह राम नाम जो कर विचार सी धनवंत कर संसार मन तन मुख बोले हर मुखी सदा सदा जान होती सुखी एक उषा नये दो जान नाम।

ਜਾਤ ਆਨੰਦਨ ਕੀਰਤਨ ਕੇਵਲ ਵਖਿਆ ਗ੍ਰਸਤ ਮਾ ਸੋਈ ਨਿਰਵਾ ਨੇਕ ਉਪਰਾ ਜਿਸ ਜਨ ਕੀ ਆਸਾ ਤੁਸੀਂ ਕੱਟ ਕੇ ਜਮ ਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹ ਨਾ ਲਾਗਹ ਦੂਖ ਜਿਸ ਕੋ ਹਰ ਪ੍ਰਭ ਮਨ ਚੇਤ ਆਵੈ ਸੋ ਸੰਤ ਸੁਹਿਲਾ ਨਹੀਂ ਡਲਾ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਾਵ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਪੂਜਿਆ ਜਬ ਦੇਖਾ ਤਬ ਸਭ ਕੇ ਗੁਰੂ ਨਾਨਕ ਸੋ ਸੁਖਮ ਸੋਇ ਅਸਥੂਲ ਨਹਿ ਕਿਛ ਜਨਮ ਹੈ ਨਹਿ ਕਿਛ ਮਰੈ ਆਪਨ ਚਲਤਾ ਵੀ ਕਰਿਆ ਆਪਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਹਰੀ ਸਭ ਸ੍ਰੇਸ਼ਟ ਆਪ ਹੀ ਆਪ ਸਗਲ ਮਹਾ ਆਪ ਅਨਕ ਜੁਗਤ ਰਾਜ ਥਾ ਪਿਓ ਥਾ ਪਿ ਅਵਨਾਸੀ ਨਾਹੀ ਕਿਛ ਖੰਡ ਤਾਰਨ ਤਾਰੇ ਬ੍ਰਹਮੰਡ ਅਲਖਿਓ ਪੀਵ ਪੁਰਖ ਪ੍ਰਤਾਪ ਆਪ ਜਪਾਏ ਨਾਨਕ ਜਾਵ ਜਨ ਪ੍ਰਭ ਜਾਤਾ ਸੋ ਸੋ ਬਾਵੰਤ

सुनो कृपा करह तिस बड़ पागै। उनकी सेवा सोई लागै जिसनु कृपा करह बड़ पागै। नाम जपत पावे बिसरा मन नानक तिन पुरख का उत्तम करमान जो किछ करै सो प्रभु का रंग सदा सदा बसै। हर संग सहज सुभाई हुवै सोई करणे हर पुछण सोई प्रभु का किया जन मीठ लगाना जैसा साध है दृष्टा न जिह ते उपजे ते हमाहि सुमाई। ਉਹ ਸੁਖ ਨਦਾਨ ਉਹਨੂੰ ਬਨ ਆਇਆ ਸੁਭਾਵ ਦੀਨੋ ਮਾਨ ਨਾਨਕ ਪ੍ਰਭ ਜਨ ਇੱਕ ਜਨ ਸਰੂਪ ਸਰਬ ਕਲਾ ਭਾਰ ਪੂਰ ਪ੍ਰਭ ਬਿਰਥ ਜਨ ਨਾਰ ਜਾ ਕੇ ਸਿਮਰਨ ਉਦਰੀ ਹੈ ਨਾਨਕ ਤਿਸ ਬਲਹਾਰ ਅਸ਼ਟਪਤੀ ਟੂਟੀ ਗੰਢ ਨਾਰ ਗੋਪਾਲ ਸਰਬ ਜੀ ਆਪ ਪ੍ਰਭ ਪਾਲ ਸਗਲ ਕੀ ਚਿੰਤਾ ਜਿਸ ਮਨ ਵਾਹਿ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾ ਬਵਨਾਸੀ ਪ੍ਰਭ ਆਪ ਆਪ ਆਪਨ ਕੀਆ ਕਛੂ ਨਾ ਹੋਏ ਜੀ ਸਾਉ ਪ੍ਰਾਣੀ ਰੂਚੈ ਕੋਏ ਤਿਸ ਬੇਨਾ ਨਾਹੀ ਤੇਰਾ ਕਿਸ਼ਕਾ ਮੰਗਤ ਨਾਨਕ ਜਾ ਪੀ ਹਰ ਨਾਮ ਰੂਪਵੰਤ ਹੋਏ ਨਾਹੀ ਮੂਹ ਹੈ ਪ੍ਰਭ ਜੋ ਸਕਲ ਕਟ ਸੋ ਹੈ।

ਧਾਰੇ ਸਕਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣਾ ਨਾਮ ਲਾਇ ਨਾਨਕ ਚੌਥੇ ਪਾਦ ਮਹਿ ਸੋ ਜਨ ਗਤ ਪਾਈ ਰੂਪ ਸਤਿ ਜਗ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰ ਤੂ ਸਤ ਸਤ ਜਗ ਕੀ ਬਾਣੀ ਸਤ ਪੁਰਖ ਸਾ ਮਾਹਿ ਸਮਾਣ ਸਤ ਕਰਮ ਜਾਗ ਕੇ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜੀ ਸਹ ਬੁਝਾਈ ਤੇ ਸਹ ਸਾ ਭਰੇ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰਤੀ ਪਾਏ ਸਤ ਬਚਨ ਜੇ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰਦਾ ਪ੍ਰਵੇ ਸਤ ਨਿਰਤ ਪੂਜਾ ਜੇ ਕੋਏ ਨਾਮ ਜਪਤ ਤਾਗਿਆ ਦੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਹਤ ਗਾਤ ਜਿਸਕੇ ਸ੍ਰੇਸ਼ਟ ਸੋ ਕਰਨ ਹਾਰ ਆਪਣਾ ਪੂਜ ਕਰਤ ਵਿਚਾਰ ਕਰਦੇ ਕਿ ਮਿਹਤ ਨਾ ਜਾਣ ਕੀਆ ਨਾਨਕ ਜੋ ਦੇਹ ਪਾਵੈ ਸੋ ਵਰਤੀ ਆ ਬਿਸਮਨ ਬਿਸਮ ਪੈ ਬਿਸਮਾਜਨ ਪੂਜੇ ਅਤ ਸਾਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਵਚਨ ਪਦਾਰਥ ਲਹੀ ਹੋਏ ਦਾਤੇ ਦੁਖਾਟ ਨਾਰ ਜਗ ਸੰਗਤਰਾ ਸੰਸਾਰ ਜਨ ਕਾ ਸੇਵਕ ਸੋੜ ਭਾਗ ਜਨ ਕਾ ਸੰਗ ਏਕਲੇ ਵਿਰਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰੂ ਪ੍ਰਸਾਦ ਨਾਨਕ ਹਲ ਪਾਵੈ ਸਲੋਕ ਆਦਿ ਸੱਚ ਯੁਗ ਆਦਿ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਾਤ ਸਤਿ ਪ੍ਰਸੰਨ ਹਰ ਪੂਜਾ ਸਾਤ ਸਤਿ

ਸੇਵਕ ਆਖੋ ਨਾ ਪਾਹ ਉੱਚਾ ਪ੍ਰਭ ਸੇਵਕ ਉੱਚਾ ਉੱਚਾ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਹ ਪ੍ਰਗਟਾਇਆ ਨਿੱਕੀ ਕੀਰੀ ਮਹਿ ਕਾਲ ਰਾਖੈ ਭਸਮ ਕਰੈ ਲਸਕਰ ਕੋਲਾ ਖੈ ਜਿਸਕਾ ਸਾਸਨ ਕਟ ਤਿਆ ਤਾਕੂ ਰਾਖ ਦੀ ਕਰਹਾਤ ਮਾਨਸ ਜਤਨ ਕਰਤ ਬਪਾਤ ਤਿਸਕੇ ਕਰਤਵ ਵਿਰਥ ਜਾਤ ਮਾਰਾ ਨਾ ਰਾਖੈ ਵਰਨਾ ਕੋਈ ਸਰਬ ਜੀਆਂ ਕਾ ਰਾਖਾ ਸੋਈ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਰਾਖ ਵਡਾਣੀ ਵਾਰ ਵਾਰ ਵਾਰ ਪ੍ਰਭ ਜਪੀ ਅਪੀ ਅੰਮ੍ਰਿਤ ਹੁਮਾਨ ਤੰਤਰ ਅਪੀਆ ਨਾਮ ਰਤਨ ਜਿਨ ਗੁਰਮੁਖ ਪਾਇਆ ਤੇਸ ਕੇਸ਼ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਸੰਗ ਨਾਮ ਰਹਿ ਜੋ ਜੰਤ

ਸੁਹਿ ਸਮਾਇ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਗੁਣ ਪਛਾਣੈ ਤਿਸ ਕੀ ਮਹਿਮਾ ਕਾਨ ਬਖਾਨਾ ਤਿਸ ਕਾ ਗੁਣ ਕਹੀ ਨਾ ਜਾਣੋ ਆਠ ਪਹਿਰੂ ਪ੍ਰਭ ਸਹਿ ਹਜ਼ੂਰੇ ਕਹੋ ਨਾਨਕ ਸਿੰਘ ਜਨ ਪੂਰੇ ਮਨ ਮੇਰੇ ਦਿਨ ਕੀ ਓਟ ਲੀ ਹਿਮਾਨ ਤਨ ਆਪਣਾ ਤਿਨ ਜਾਣਦੀ ਹੀ ਜਿਨ ਜਾਣੈ ਆਪਣਾ ਪ੍ਰਭੂ ਛਤਾ ਸੋ ਜਾਣ ਸਰਵ ਥੋ ਕਾ ਦਾਤਾ ਤਿਸ ਕੀ ਸਰਨ ਸਰਵ ਸੁਖ ਪਾਵਹਿ ਤਿਸ ਕਾ ਦਰਸ ਸਭ ਪਾਪ ਮਿਟਾਵਹਿ ਔਰ ਸਿਆਣ ਸਗਲੀ ਛਾੜ ਤਿਸ

ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸਕਾ ਨਾਮ ਤਿਸਕਾ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸੇਖੀ ਕਰ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸੇਖੀ ਗੁਰ ਦੁਰਮਤ ਮਲ ਹੇਰਾ ਗੁਰੂ ਬਚਨ ਹਰ ਨਾਮ ਉਚਰੈ ਸਤਿਗੁਰ ਸੇਖੀ ਬੰਧਨ ਘਾਟਾ ਗੁਰ ਕਾ ਸਿੱਖ ਵਿਕਾਰ ਤਿਆਟਾ ਸਭ ਸੇਖ ਨਾਮ ਦਾਨ ਦੇ ਗੁਰ ਕਾ ਸਿੱਖ ਗੁਰਪਾਗੀ ਹੀ ਸਤਿਗੁਰ ਸੇਖ ਹਲਤ ਬਲਤ ਸਵਾਰ ਨਾਨਕ ਸਭ ਸੇਖ ਜੀ ਅਨਾਲ ਸੁਮਾਰ ਗੁਰ ਕਾ ਗ੍ਰਿਹ ਸੇਵਕ ਜੋਰੈ ਗੁਰ ਕੀ ਆਗ ਮਨ ਮਨ ਸਹਿ ਆਵਸ ਕਉ ਕਰ ਕਾਸ਼ਨ ਜਨਾਵੈ ਹਰ ਹਨਾਵਰਤਾ ਸਭ ਤੇ ਆਵੈ ਮਨ ਵਿਚਾਰ ਸਤਿਗੁਰ ਕਾ ਪਾਸ ਤਿਸ ਸੇਵਕ ਕੇ ਕਾਰ ਰਾਜ ਸੇਵਾ ਕਰ ਤੋਇ ਨਿਹ ਕਾਮੀ ਤਿਸ ਕਹੋਤ ਪ੍ਰਭ ਸੁਆਮੀ ਆਪਣੀ ਕਿਰਪਾ ਚ ਸਾਵ ਕਰੀ ਨਾਨਕ ਸੋ ਸੇਵਕ ਗੁਰ ਕੀ ਮਾਤ ਲਈ ਵੀ ਸਭ ਵਿਸਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਵਰ ਕੀ ਗਾਤ ਜਾਨ ਸੋ ਸਤਿਗੁਰ ਜਿਸ ਹਿਰਦੈ ਹਰ ਨਾਮ ਅਨਕਬਾਰ ਗੁਰ ਕਾ ਬਰ ਜਾਉ ਸਰਬ ਨਿਦਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤ ਬ੍ਰਹਮ ਜਾਨ ਜਨਮਾ ਪਾਰ ਬ੍ਰਹਮ ਜੀ ਕਹਿ ਆਪ ਨਹੀਂ ਕਾਸ਼ ਪਰਮ ਸਹਿਸ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰਬਿੜ ਭਾਗੀ ਪਾਈ ਅਸਫਲ ਦਰਸ਼ਨ ਪੀਖ ਤੈ ਪੁਨੀਤ ਪਰ ਸਤ ਚਰਨ ਗਾਤ ਨਿਰਮਲ ਦੀਤ ਪੀਠ ਸੰਗ ਰਾਮ ਗੁਣ ਰਵਿ ਪਾਰ ਬ੍ਰਹਮ ਕੀ ਦਰਗਾਹ ਕਵਿ ਸੁਨ ਕਰ ਬਚਨ ਕਰਨ ਆਗਾ ਨਿਮਾ ਸੰਤੋਖ ਹਤਮ ਪਤੀਆ ਨੇ ਪੂਰਾ ਗੁਰ ਆਖਿਆ ਜਗ ਮੰਤਰ ਅੰਮ੍ਰਿਤ ਦ੍ਰਿਸ਼ ਭੀਖਾ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਈ ਨਾਨਕ ਜਿਹ ਭਾਵਤ ਹਲੈ ਮਿਲਾਈ ਜਿਹ ਭਾਈ ਕ ਉਸਤਤ ਅਨੇਕ ਸਤਿਪੁਰਖ ਪੂਰਨ ਪ੍ਰਭੇਕ ਕਾਹ ਬੋਲ ਨਾ ਪਹੁੰਚਤ ਪ੍ਰਾਣੀ ਅਗਮੈ ਗੋਚਰੂ ਪ੍ਰਭ ਨਿਰਬਾਨ ਨਿਰਾਹਾਰ ਨਿਰਵੈਰ ਸੁਖਦਾਇਤਾ ਕੀ ਕੀਮਤ ਕਿਨਾ ਨਾ ਪਾਈ ਅਨਕ ਭਗਤ ਬੰਧਨ ਨਿਰਤ ਕਰੈ ਚਰਨ ਕਮਨ ਹਿਰਦਾਸ ਸਮਰਹਿ ਸਤਿ ਬਲ ਹਰਿ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਐਸ ਪ੍ਰਭ ਜਪਨੇ ਇਹੋ ਹਰ ਰਸ ਉਪਾਵੈ ਜਨ ਕੋਈ ਅੰਮ੍ਰਿਤ ਪੀਵੈ ਮਨ ਸੁਖ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੀ ਸਹਿਜ ਬਦੀ ਸੇਵਕ ਦੀ ਮੁਹ ਵਾਇ ਕਾ ਸੰਗ ਨਾ ਲੀਪ ਮਨ ਵੈ ਰੱਖ ਹਰ ਹਰੀ ਕੰਧ ਕਰ ਦੀਪਕ ਪ੍ਰਗਾਸੀ ਨਾਨਕ ਪਰਮ ਮੋਹ ਦੁਖ ਤਹਿਤ ਨਾਸੇ ਤਬਦ ਮਾਹਿ ਠੰਡ ਵਰਤਾਈ ਆਨੰਦ ਪਾਇਆ ਦੁਖ ਨਾਠੀ ਪਾਏ ਜਨ ਬਨ ਕੇ ਮਿਟੇ ਆਉਂਦੀ ਸੇ ਸਾਧੂ ਕਿਉਂ ਪੂਰਨ ਉਪਦੀ ਸੀ ਭਾਵ ਚੂਕਾ ਨਿਰਭਾਵ ਹੋਈ ਬਸੇ ਸਗਲ ਵਿਆਦ ਮਨ ਦੀ ਖੈ ਨਸੀ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭਰਾਮ ਕਵਨ ਸੰਨ ਨਾਨਕ ਹਰ ਹਰ ਜਸ ਰਵ ਨਿਰਗੁਣ ਆਪ ਸਰਗੁਣ ਵੀ ਉਹੀ ਕਰਾ ਤਾਰਜਨ ਸਕਦੀ ਮੋਹੀ ਆਪਣੀ ਚਰਤ ਪ੍ਰਭ ਆਪ ਬਨਾਏ ਆਪਣੀ ਕਿਵੰਤ ਆਪੇ ਪਾਏ ਹਾਰ ਬਿਨ ਦੂਜਾ ਨਾਹੀ ਕੋਈ ਸਰਵ ਨਿਰੰਤਰੀ ਕੁਸੋਈ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਕਾਸ਼ ਸਾਧਕ ਸੰਗ ਰਾਜ ਰਚਨ ਆਪਣੀ ਕਲ ਧਾਰਜਨ ਕੁਮਾਰ ਨਾਨਕ ਬਲ ਹਰਿ ਸਰੋਕ ਸਾਥ ਨਾ ਚਾਲਾ ਬਿਨ ਭਜਨ ਵਿਖਿਆ ਸਕੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰੀ ਸਮਨਾਵੇ ਆਧਾਰ ਸਮੀਤ ਵੀ ਸਾਰ ਚਰਨ ਕਮਲ ਰਿਤ ਮਹਿਰ ਧਾਰ ਕਰਨ ਕਾਰਨ ਸੁਭਰਾ ਸਮਰਾਸ ਦ੍ਰਿੜ

ਸੰਸਾਰ ਭੂਤ ਸਤਿ ਹਰਿ ਗੁਣ ਨਾਮ ਸਾਹਿਬ ਜਿਸ ਵਾਹਿ ਨਾਨਕ ਗੁਣ ਗਾਇ ਗੁਣ ਗਾਵਿਤ ਤੇਰੀ ਉਤਰ ਸਮੈੜ ਬਿਨ ਸਜਾ ਹੋ ਮੈਂ ਵਿਖਲ ਹੋਹੀ ਅਚਿੰਤੁ ਵਸੈ ਸੁਖਨਾਲ ਸਾਸ ਗ੍ਰਾਸਾ ਨਾਮ ਸੰਭਾਲ ਛਾੜ ਸਿਆਮ ਸਗਰੀ ਮਹਾਰਾਜ ਸਾਹ ਸੰਗ ਪਾਵੈ ਸਚਨੰਦ ਹਰਿ ਪੂੰਜੀ ਸੰਜ ਕਰ ਵਿਆਹ ਹਾਰੀ ਹਰ ਸੁਖ ਤਰ ਗਰਜਾਕਾਰ ਸਰਵ ਨਿਰੰਤਰੀ ਕੁ ਦੇਹ ਕਹੋ ਨਾਨਕ ਜਾ ਕੇ ਮਸਤਕ ਲੀਖੇ ਪੰਜਾਬੀ ਕੁਸਲਾਹੀ ਸਿਮਰੇ ਕੁਮਾਰ ਆਹੀ ਗੁਣ ਗਾਵ ਅਨੰਤ ਮੰਤ ਪੰਜਾਬੀ ਭਗਵੰਤ ਏਕ ਸਕੇ ਗੁਣ ਗਾਵ ਅਨੰਤ ਮੰਤ ਪੰਜਾਬੀ ਭਗਵੰਤ ਏਕ ਏਕ ਹਰਿਆਪ ਪੂਰਨ ਪੂਰਹਿ ਪ੍ਰਭ ਆਪਨ ਵਿਸਤਾਰੀ ਭਇਕ ਆਰਾਧ ਪ੍ਰਾਸ਼ਿਤ ਗਏ ਮੰਤ ਨਿਅੰਤਰੀਕ ਪ੍ਰਭ ਰਤ ਗੁਰਪ੍ਰਸਾਦ ਨਾਨਕੀ ਕਜਾ ਤਸ ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਵ ਸਰਣ ਆਈ ਨਾਨਕ ਪ੍ਰਭ ਬੇਨਤੀ ਆਪਣੀ ਭਗਤੀ ਰਾਇ ਅਸ਼ਟਪਦੀ ਜਾਚਕ ਜਨ ਜਾਚ ਪ੍ਰਭ ਦਾਨ ਕਰ ਕਿਰਪਾ ਦੀਵ ਹਰਨਾਮ ਸਾਧ ਜਨਕ ਮਾਂਗਾ ਧੂਰ ਪਾਰ ਬ੍ਰਹਮ ਸਰਦਾ ਪੁਰ ਸਦਾ ਸਦਾ ਪ੍ਰਭ ਗੁਣ ਗਾਵ ਸਾ ਪ੍ਰਭ ਤੁਮ ਹਿਤਿਆਵ।

ਸੇ ਜਨ ਤ੍ਰਿਪਤਾਨ ਪੂਰਨ ਪੁਰਖ ਨਹੀਂ ਡੁਲਾ ਨੇ ਸੁਭਰ ਭਰੀ ਪ੍ਰੇਮ ਰਸ ਰੰਗ ਪੁਜਾਇ ਤਾਉ ਸਾਧਕ ਸੰਗ ਪਰੇ ਸਰਨਾਰਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲੇ ਵਿਲਾਗ ਉਪਾਗੀ ਜਪਿਆ ਪ੍ਰਾ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਮਨ ਸਾਹ ਪੂਰੀ ਪਏ ਸਾਧੁ ਵਰਤੇ ਨਿਰਮਲ ਮਾਤ ਰਾਈ

ਕਲੇਸ਼ ਦੀਆ ਸੁਖ ਵਿਸਰੈ ਜੇ ਜੀਵਨ ਜੀਆ ਸੁਖ ਵਿਸਰੈ ਜੇ ਅਗਨ ਮਾ ਰਾਖ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੁਖ ਵਿਸਰੈ ਜੇ ਵਿਖਤੀ ਕਾਟੈ ਜਨੁ ਜਨੁ ਕਾ ਟੂਟਾ ਕੰਡ ਹੈ ਗੁਰ ਪੂਰੇ ਤਾਤੀ ਹੈ ਬੁਝਾਇਆ ਪ੍ਰਭ ਆਪਣਾ ਨਾਮ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾ ਮਾਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸਿਉ ਪਾਵ ਆਪ ਜਪ ਆਵ ਰਹਿਣਾ ਜਪਾਵ ਭਗਤ ਭਾਏ ਤਰਿਆ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੂਖ ਨਿਦਨਾਮ ਬੁੜ ਜਾਤ ਪਾਏ ਬਿਸਰਾਮ ਸਗਰ ਦੁਖ ਕਾਵਤ ਨਾਸ ਨਾਨਕ ਨਾਮ ਜਪ ਕੁੰਤਾ ਸੁਭ ਉਪਜੀ ਪ੍ਰੀਤ ਪ੍ਰੇਮ ਰਹਿ ਚਾਉ ਮੰਤਨ ਅੰਤਰੇਹੀ ਸਵਾਵ ਨੇਤਰ ਪੇਹ ਦਰਸ ਸੁਖ ਮਨ ਵਿਕਸੈ ਸਾਧ ਚਰਨ ਧੋਏ ਭਗਤ ਜਨਾ ਕਾ ਮੰਤਨ ਰੰਗ ਬਿਰਲਾ ਕੋ ਪਾਵੈ ਸੰਗੀਕ ਬਸ ਤੀਜਾ ਕਰਮਾਇਆ ਗੁਰੂ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਇ ਨਾਨਕ ਰਹਿਆ ਸਰਬ ਸਮਾਏ ਪ੍ਰਾਪਕ ਸਮਝ ਹੁੰਦਾ ਯਾਰ ਭਗਤ ਵਛਰ ਸਦਾ ਕਿਰਪਾਲ ਸਰਬ ਕਟਾ ਕਰਤ ਪ੍ਰਤ ਪਾਲ ਆਦਿ ਪੁਰਕਾਰ ਨੂੰ ਕਰਤਾਰ ਭਗਤ ਜਨਕ ਪ੍ਰਾਣੇ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਏ ਲਾਵ ਮਨ ਹੀਤ ਹਾਂ ਨਿਰਗੁਣ ਯਾਰ ਨੀਚ ਅਜਾ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਈ ਕਿਨਮ ਕਰਕੇ ਗੁਣ ਗਾਇਨ ਕਰਾਜ ਭੋਗ ਬੜੇ ਆਏ ਹਰਿ ਨਾਮ ਕਥਾ ਮਨ ਪਾਈ ਵਾ ਭੋਜਨ ਕਾ ਪਰ ਸੰਗੀਤ ਰਸਨਾ ਜਾਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਤਨਵੰਦ ਹਿਰਦਾ ਵਸੇ ਪੂਰਨ ਗੁਰਮੰਦ ਸਾਹ ਸੰਗ ਪ੍ਰਾਪਤੀ ਹਨਵਾ ਸਰਵ ਸੁਖ ਨਾਨਕ ਪ੍ਰਕਾਸ਼ ਸਰੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਬਿਹੀ ਫਿਰ ਜਾਬ ਅਸ਼ਟਪਤੀ ਜਬ ਅਕਾਰ ਇਹ ਕਾਸ਼ ਨਾ ਦ੍ਰਿਸ਼ਟੀ ਤਾਪ ਆਪ ਤਬ ਕਹਿਤੀ ਉਦੇ ਜਬ ਤਾਰੀ ਆਪ ਨੂੰ ਸੁਨ ਸਮਾਧ ਤਾਪ ਵੈਰ ਵਿਰੋਧ ਕੇ ਸੰਕਮਾਦ ਜਬ ਇਸ ਕਾ ਵਰਨ ਚੀਹ ਨਾ ਜਾਵਤ ਤਾ ਹਰਕ ਸੋ ਕਹ ਸਭ ਆਵਤ ਜਬ ਆਪਣ ਆਪ ਆਪ ਆਪ ਬ੍ਰਹਮਤਾ ਮੋਹ ਕਹ ਕੇ ਸੋਧ ਪਰਮ ਆਪਣ ਕੀ ਰਾਵਰ ਤੀਜਾ ਨਾਨਕ ਕਰਨੇ ਆਰਨਾ ਦੂਜਾ ਜਬ ਹੋ

ਸਿਮਰੈ ਵਿਸਮਾਇਆ ਤੂੰ ਨਾਨਕ ਆਪਣੇ ਗਤਿ ਜਨ ਹੋ ਆਪ ਜਹਾਂ ਛਾਲਿਆ ਸ਼ੀਰਤ ਪੀਰਤ ਸਮਾਇਆ ਊਹਾਂ ਕਿਸੇ ਵਿਆਹ ਨਮਾਇਆ ਆਪ ਸਕਾਓ ਆਪ ਆਦੀਸ ਤੇ ਹੁਗਣ ਕਾ ਨਾਹੀ ਪ੍ਰਵੀਸ ਜਹੀ ਕਹੀ ਕਹਿਕ ਭਗਵੰਤਾ ਤਹਿ ਕੌਣ ਅਚਿੰਤ ਗਹਿਲਾ ਕੇ ਚਿੰਤਾ ਜਹਾਂ ਆਪਨ ਊਚ ਜਹਾਪਨ ਆਪ ਆਪਤਿ ਆਰਾ ਤਹਿ ਕੌਣ ਕਥੈ ਕੌਣ ਸੁਨਨੇ ਹਰ ਬਵਿਅੰਤ ਊਚ ਤੇ ਊਚਾ ਨਾਨਕ ਆਪ ਸਕਵਾਪਹ ਪਾਹੂਚਾ ਜਹਾਂ ਆਪ ਰਚਿਓ ਪ੍ਰਪੰਚਕਾਰ ਤੇ ਹੋ ਗੁਣ ਮਹਿ ਕਿਨ ਵਿਸਥਾਰ ਪਾਪੁਨ ਤਹਿ ਪਈ ਕਹਾਵਤ ਕੁੰਡਰ ਕੋ ਸਰਗੁਣ ਸ਼ਬਦਾਲ ਜਲ ਮਾਇਆ ਜੰਜਾਲ ਹੋਮੈ ਮੋਹ ਪਰਮ ਪੈ ਪਾਰ ਦੂਸੂ ਮਾਨ ਅਪਮਾਨ ਅਨਕ ਪ੍ਰਕਾਰ ਕੀ ਵਖਿਆਨ ਆਪ ਨੇ ਖੇਰਾਵ ਕਰ ਦੇਖ ਖੇਲ ਸੰਕੋਚਾ ਤੋ ਨਾਨਕੇ ਕਹਿ ਜਹਾਂ ਅਵਗਤ ਭਗਤ ਤਹਿ ਆਪ ਜਹਾਂ ਪਸਰਾ ਪਾਸਾਰ ਸੰਤ ਪ੍ਰਤਾਪ ਦੋਹ ਪਾ ਕਹਿ ਆਪ ਹੈ ਧਨੇ ਉਨ ਕੀ ਸੁਭਾ ਨੂੰ ਬਣੇ

ਹਰ ਪ੍ਰਭ ਆਪਹਿ ਮੇਰੇ ਸਾਧ ਸੰਗ ਮਿਲ ਕਰੋ ਆਨੰਦ। ਗੁਣ ਗਾਵਹ ਪ੍ਰਭ ਪਰਮਾਨੰਦ ਰਾਮ ਨਾਮ ਤਾਤ ਕਰਹੁ ਵਿਚਾਰ ਤੋ ਲਾਭ ਦੇਖ ਕਰੋ ਉਦਾਰ ਅੰਮ੍ਰਿਤ ਵਚਨ ਹਰਿ ਕੇ ਗੁਣ ਗਾਓ। ਪ੍ਰਾਣ ਤਰਨ ਕਾਹ ਸੁਭਾਵ ਆਠ ਪੈਰ ਪ੍ਰਭ ਬੀਖਮ ਨੀਰਾ ਮਿਟਿਆ ਗਿਆਨ ਬਿਨਸਿਆਂ ਦੇ ਰਸਨ ਉਪਦੇ ਹਿਰਦਾ ਬਸਾਵ ਮਨ ਇੱਛੇ ਨਾਨ ਫਲ ਪਾਵਹ ਹਰਦ ਪਲਦ ਦੁਏ ਲਿਹੁ ਸਵਾਰ। ਰਾਮ ਨਾਮ ਅੰਤਰ ਵਰਤਾਰ ਪੂਰੇ ਗੁਰ ਕੇ ਪੂਰੀ ਦੀਖਿਆ ਜਿਸ ਮਨ ਬਸਾ ਤੇ ਸਾਜ ਪ੍ਰੀਖਿਆ ਮਨ ਤਾ ਨਾਮ ਜਪ ਹਲੇ ਬੁਲਾਏ ਦੁਖ ਦਰਦ ਮਨ ਤੇ ਪਾਵ ਜਾਏ ਸਚ ਵਾ ਪਾਰ ਕਰਹੁ ਵਾ ਪਾਰੀ ਦਰਗਹ ਨਿਭ ਕੇਵ ਨਵਾਰੀ ਕਟੇਕ ਰਖੋ ਮਨ ਵਾਹਿ ਨਾਨਕ ਵਹ ਨ ਆਵਹ ਚਾਹੇ ਦਿਸਦੇ ਦੂਰ ਕਹ ਕੋ ਜਾਏ। ਉਭਰੈ ਰਖ ਨਰ ਤਿਆ ਨਿਰ ਪਾਵ ਜਪੈ ਸਗਲ ਪਾਵ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜੇ ਪ੍ਰਭ ਰਾਖੇ ਤਹ ਨਾਹਿ ਦੁਖ ਨਾਮ ਜਪਤ ਮਨ ਉਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ। ਤੇਹ ਜਨ ਕੋ ਕੂਏ ਨਾ ਪਹੁੰਚਣ ਆਰਿ ਸਰੂਪਰ ਠਾਠਾ ਗੁਰ ਸੂਰਾ ਨਾਨਕ ਤਾਗ ਕਾਰਜ ਪੂਰਾ ਮਾਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸਨ ਪੀਖਤ ਉਦਰਤ ਸ੍ਰੇਸ਼ਟ ਚਨ ਕਮਲ ਜਾ ਕੇ ਅਨੂਪ ਸਫਲ ਦਰਸਨ ਸੁੰਦਰ ਹਾਰ ਰੂਪ ਤਨ ਸੇਵਾ ਸਿਵ ਪੁਰਵਾਨੰਦ ਜੈ ਗੁਰ ਪ੍ਰਧਾਨ।

ਮੰਦਿਰ ਵਿਨਾਸ ਹਰਿ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਲਾ ਕਾ ਮੀਠਾ ਸਗਲ ਸਿਮਗਰੀ ਅਕਸ ਕਟਮਾਇ ਅਨੁਕਰੰਗ ਨਾਨਾ ਦ੍ਰਿਸ਼ਟਾ ਨਾਉ ਨਿਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹਿ ਮਹਿਸ ਕਵਿ ਸਰਾਮ ਸੋਨ ਸਮਾਦ ਅਨਹਤ ਤਹ ਨਾਦ ਕਹਿਣ ਜਾਇ ਅਚਰ ਜਬ ਵਿਸਮਾਦ ਦੇਖਿਆ ਸਭ ਦਿਖਾਏ ਨਾਨਕ ਤਿਹ ਜਾਂ ਸੋਝੀ ਪਾਇ ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮਾਹਿ ਆਕਾਸ਼ ਪਾਇਆਲ ਸਰਬ ਲੋਕ ਪੂਰਨ ਪ੍ਰਤ ਪਾਲ ਬੰਤਿਨ ਪਰਬਤ ਹੈ ਪਾਰ ਬਉ ਜੈਸੀ ਆਗਿਆ ਤੈਸਾ ਕਰਮ ਪਾਵਣ ਪਾਣੇ ਬੈ ਸੰਤਰ ਮਾਹਿ ਚਾਰ ਕੁੰਟ ਤਹ ਦਿਸੇ ਸਮਾਹਿ ਤਿਹ ਤੇ ਭਿੰਨ ਨਹਿ ਕੋਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀ ਅਰ ਸੂਰ ਨ ਕਿਆ ਧਰਮ ਹੇਕ ਬਾਣੀ ਪ੍ਰਭ ਕਿਸਾ ਕੋ ਬੋਲਿਆ ਡੋਲ ਨ ਕਹੁ ਡੋਲੈ ਸਰਬ ਕਲਾਕਾਰ ਖੇਲਾ ਖੇਲ ਮੋਨਾ ਪਾਏ ਗੁਣਿਆ ਮੁਗਲ ਸਰ ਜੋਤ ਮੈਂ ਜਾ ਕੀ ਜੋਤ ਤਾਰ ਰਹਿਓ ਸਵਾਮੀ ਉਦਪੋਤ ਗੁਰੂ ਪ੍ਰਸਾਦ ਪਰਮ ਕਨਾ ਨਾਨਕ ਤਿਨ ਮੈਂ ਵਿਸਾਸ ਸੰਤ ਜਨਾ ਕਾ ਪੀਖਨ ਸਭ ਬ੍ਰਹਮ ਸੰਤ ਜਨਾ ਕਾ ਹਿਰਦਾ ਸਭ ਧਰਮ ਸੰਤ ਜਨਾ ਸੁਨ ਸਭ ਵਚਨ ਸਰਵ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਾਧ ਭਜਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਇ ਸੁਖਮਾਨ ਦਾਇਕ ਕਰਮ ਨਾਰ ਪ੍ਰਭ ਜਨ ਅੰਤਰ ਵਸੀ ਬਾਹਰ ਪੀ ਉਹੀ ਨਾਨਕ ਧਰਮ ਦੀ ਸਮੂਹ ਆਪ ਸਾਧ ਕੀਆ ਸਭ ਸਾਧ ਤਿਸ ਪ੍ਰਭ ਦੀ ਸਗਲੀ ਉਤਪਾਤ ਦਿਹ ਭਾਵੈ ਤਾਂ ਕਰੇ ਵਿਸਤਾਰ ਦਿਹ ਭਾਵੈ ਤਾਂ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵ ਦਿਸ ਲਈ ਮਿਲਾਏ ਕਵਨ ਨਿਕਟ ਕਵਨ ਕਹਿਆ ਦੂਰਾ ਭਰਪੂਰ ਅੰਤਰਗਾਤ ਜਿਸ ਸਭ ਜਨਾਏ ਨਾਨਕ ਦੇ ਜਨ ਸੋ ਨਾਨਕ ਦੇ ਜਨ ਆ ਬੁਝਾਈ ਸਰਭੂਤ ਅਵਰਤਾਰਾ ਸਰਵਨਾਇ ਨਾ ਬਿਖਨਾਰਾ ਸਗਲ ਸਮਗਰੀ ਜਾ ਕਾ ਤਨਾਇਆ ਪੰਜਾ ਸਾਹਿਬ ਹੀ ਸੁਨਾ ਆਪ ਨ ਜਾਣ ਅਖੀਲ ਬਣਾਇਆ ਗਿਆ ਕਾਰੀ ਕੀ ਨੀ ਮਾਇਆ ਸਭ ਕੇ ਮਹਦਾ ਲਿਪ ਤੋ ਰਹਿ ਜੋ ਕਿਛ ਕਹਿਣਾ ਸੋ ਆਪ ਹੀ ਕਹਿ ਆ ਗਿਆ ਆਵੇ ਆ ਗਿਆ ਜਾਈ ਨਾਨਕ ਜਾਂ ਪਾਵੇ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾ ਹੀ ਬੁਰਾ

ਹਕੀਕਤ ਮਿਤ ਕਹੀ ਨਾ ਜਾਏ, ਦੂਸਰੋ ਯਤਨ ਸੋਝੀ ਪਾਈ। ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ, ਨਾਨਕੀ ਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਇਆ। ਮਿਲਾਏ ਲਏ ਪ੍ਰਭ ਸੋਇਓ ਹੋ ਧਨਵੰਤ ਕੁਲਵੰਤ ਪਾਤਵੰਤ, ਜੀਵਨ ਮੁਕਤ ਜਸ ਰਹਿਤਾ ਭਗਵੰਤ। ਤਨ ਤਨ ਧਨ ਜਨ ਆਇਆ ਜਿਸ ਪ੍ਰਸਾਦ, ਸਭ ਜਗਤ ਤਰਾਇਆ ਜਾਣੇ ਆਵਨ ਕਹੇ ਹੈ ਸੁਭਾਵ। ਜਨ ਕਾ ਸੰਗਜਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ। ਨਾਨਕ ਤੇ ਜਨ ਕੋ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ। ਪੂਰੀ ਕੇ ਗੁਣ ਗਾਓ ਅਸ਼ਟਪਦੀ, ਪੂਰੇ ਗੁਰ ਕਾ ਸੁਣਿਆ ਉਪਦੇਸ਼। ਪਾਰ ਬ੍ਰਹਮ ਨਿਕਟ ਕਰ ਬੀਖ, ਸਾਸ ਸਾਸ ਸਿਮਰ ਗੋਬਿੰਦ। ਮਨ ਅੰਦਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗ ਤਰੰਗ। ਸੰਤ ਜਨਕ ਦੂਰ ਮਨ ਮੰਗ ਆਵ ਛੋੜ, ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ। ਹਰ ਧਨ ਕੀ ਪਰਲੇ ਹੋ ਭੰਡਾਰ, ਨਾਨਕ ਗੁਰਪੁਰੇ ਨਮਸਕਾਰ। ਕਿਉਂ ਕੁਸਲ ਸਹਿਜ ਆਨੰਦ, ਸਾਧ ਸੰਗ ਪਾਜ ਪਰਮਾਨੰਦ।

ਭਜਨ ਪੂਰਨ ਕਿਰਪਾ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾਇ ਹੈ ਆਧਾਰ ਉਤਮ ਸਲੋਕ ਸਾਧਕੀ ਬਚਨ ਅਮਲੀ ਕਲਾ ਲਿਹ ਰਤਨ ਸੁਨਤ ਕੁਮਾਵਤ ਹੋਤ ਉਧਾਰ ਅਵਤਾਰਾ ਲੋਕਹਿ ਨਿਰਤਾ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਮਲ ਲਾਗਾ ਹਰੰਗ ਜੈ ਜੈ ਸਬਦ ਅਨਾਹਤ ਵਾ ਜੈ ਸੁਨ ਸੁਨੰਦ ਕਰੇ ਪ੍ਰਭ ਗਾ ਜੈ ਪ੍ਰਗਟੀ ਗੋਪਾਲ ਮਹਾਤ ਕਮਾਥੀ ਨਾਨਕ ਕੁਦਰਤ ਤਿਨਕਾ ਸਾਥੀ ਸਰਨ ਯੋਗ ਸੰਸਰਣੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਭਏ ਸਵਰੀਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵ ਕੀ ਸੇਵਾ ਆਲ ਜੰਜਾਲ ਵਿਕਾਰ ਤੀ ਰਹਿਤੀ ਰਾਮ ਨਾਮ ਸੁਨ ਰਸਨਾ ਕਹਿਤੀ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਵਹੀ ਕੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸਗੁਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸਾ ਸੋਤ ਨਿਧਾਨ ਸਰਬ ਇੱਛਾ ਤਾਗੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹਨਾ ਹੋਇਆ ਵਨ ਜਾਨ ਹਰ ਤਨ ਖਾੜ ਚਲਾ ਜਾਨ ਸੋਏ ਨਾਨਕ ਜਿਸ ਪ੍ਰਾਪਤ ਹੋਈ ਕੀਮ ਸ਼ਾਂਤ ਰਿਦ ਨਾਮ ਨਿਦ ਬੁੱਧ ਗਿਆਨ ਸਰਵਤਨ ਸਿਦ ਵਿਦਿਆ ਤਾਪ ਯੋਗ ਪ੍ਰਾਪਤ ਗਿਆਨ ਗਿਆਨ ਸ੍ਰੇਸ਼ਟ ਉਦਮ ਇਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕਾ ਮਾਧ ਸਕਲ ਦੇਵ ਦਾਸ ਸੁੰਦਰ ਚਤੁਰ ਤਤ ਕਾਵੀਤਾ ਸਮਦਰਸੀ ਏਕ ਦ੍ਰਿਸ਼ਟੀਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਦਾਨ ਜਪ ਮਨ ਕੂਏ ਸਭ ਯੁਗ ਮਹਿਤਾ ਕੀ ਗਾਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਮਰ ਸਾਸਤ੍ਰ ਵੇਦ ਬਖਾਣੀ ਸਗਲ ਮਤਾਂ

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬਿਨ ਨਾਵੈ ਸਭ ਭਰਮ ਦੇ, ਨਿਤ ਜਗ ਤੋਟਾ ਸਹਿਸਾਰ। ਮਨਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਿਨਾਮ।

ਸਤਨਾਮ ਸਤਨਾਮ ਜੀ ਵਾਹਿਗੁਰੂ ਆ।

ਧਰਮ ਸਹਸ ਸਿਆਣਪ ਲਖ ਹੋਹੇ ਤਿਕ ਨ ਚੱਲੈ ਨਾਲ ਕਿਸਜਿਆਰਾ ਹੋਈਐ ਕਿਵਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੈ।

ਦੂਰਮ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਗਸੈ ਵੇ ਪਰਵਾਹੁ ਸਾਚਾ ਸਾਹਿਬ ਸਾਜਨਾਏ ਭਾਖਿਆ ਭਾਉ ਅਪਾਰ ਅਖ ਹੈ ਮੰਗ ਹੈ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੂੰਹ ਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਉਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਇਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਅੱਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਦਿਸ ਭਾਵਾ ਬਿਣ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਉਚਾਰੇ ਆਰ ਜਾ ਹੋਰ ਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਇ ਕੈ ਜਸ ਕੀਰਤ ਜਾਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਰੰਗ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁੱਜਹੀ ਜੇ ਤਿਸ ਗੁਣ ਕੋਈ ਕਰੇ

ਸਮ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੂਏ।

ਏਕ ਵਾਰ ਜੋ ਤੁਧ ਭਾਵੈ ਸਾਹਿਬ ਭਲੀ ਕਾਰ ਤੂੰ ਸਦਾ ਸਲਾਮਤ ਹੂੰ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰਮ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੂਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੂਰ ਅਸੰਖ ਗੱਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸੁਰ ਕਰਹਿ ਭਾਰੋ ਨਾਨਕ ਨੀਚ ਕਹਿ ਵਿਚਾਰ।

ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਜਾਹੇ ਮੁੱਲ ਭਾਏ ਅਮੁੱਲਾ।

ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿਸ਼ੂ ਕਹੀਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋਂ ਪੌਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ।

ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇ

ਅੰਤਮ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜੇ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਐ ਗੱਲਾਂ ਕਥੀਆ ਨਾ ਜਾਹੇ ਜੀ ਕੋ ਕਹਿ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧ।

ਮਨ ਮਾਹਿਮ ਤਿੱਥੈ ਭਗਤ ਵਸਹਿ ਕੇ ਲੂਆ ਕਰਹਿ ਆਨੰਦ ਸੱਚਾ ਮਨ ਸੂਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲਮ।

ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਜੇਹ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤਨ ਭਉ ਪ੍ਰਕਾਸ਼।

ਭੁਜੰਗ ਪ੍ਰਿਆ ਦਿਸ਼ਾਂਦ ਨਮਸਤੁੰ ਅਕਾਲੇ ਨਮਸਤੁੰ ਕਿਰਪਾਲੇ ਨਮਸਤੁੰ ਅਰੂਪੇ ਨਮਸਤੁੰ ਅਨੂਪੇ ਨਮਸਤੁੰ ਅਭੇਖੇ ਨਮਸਤੁੰ ਅਲੇਖੇ ਨਮਸਤੁੰ ਅਕਾਏ ਨਮਸਤੁੰ ਅਜਾਏ ਨਮਸਤੁੰ ਅਗੰਜੇ ਨਮਸਤੁੰ ਅਪੰਜੇ ਨਮਸਤੁੰ ਅਨਾਮੇ ਨਮਸਤੁੰ ਅਠਾਮੇ ਨਮਸਤੁੰ ਅਕਰਮੰ ਨਮਸਤੁੰ ਅਧਰਮੰ ਨਮਸਤੁੰ ਅਨਾਮੰ ਨਮਸਤੁੰ ਅਤਾਮੰ ਨਮਸਤੁੰ ਅਜੀਤੇ ਨਮਸਤੁੰ ਅਪੀਤੇ ਨਮਸਤੁੰ ਅਭਾਹੇ ਨਮਸਤੁੰ ਅਟਾਹੇ ਨਮਸਤੁੰ ਅਨਿਲੇ ਨਮਸਤੁੰ ਅਨਾਦੇ ਨਮਸਤੁੰ ਅਸ਼ੇਦੇ ਨਮਸਤੁੰ ਅਗਾਧੇ ਨਮਸਤੁੰ ਅਗੰਜੇ ਨਮਸਤੁੰ ਅਪੰਜੇ ਨਮਸਤੁੰ ਉਦਾਰੇ ਨਮਸਤੁੰ ਅਪਾਰੇ ਨਮਸਤੁੰ ਸੁਏਕੈ ਨਮਸਤੁੰ ਅਨੇਕੈ ਨਮਸਤੁੰ ਅਭੂਤੇ ਨਮਸਤੁੰ ਅਜੂਪੇ ਨਮਸਤੁੰ ਨਿਰਕਰਮੇ ਨਮਸਤੁੰ ਨਿਰਭਰਮੇ ਨਮਸਤੁੰ ਨਿਰਦੇਸ਼ੇ ਨਮਸਤੁੰ ਨਿਰਭੇਸ਼ੇ ਨਮਸਤੁੰ ਨਿਰਨਾਮੇ ਨਮਸਤੁੰ ਨਿਰਕਾਮੇ ਨਮਸਤੁੰ ਨਿਰਧਾਤੇ ਨਮਸਤੁੰ ਨਿਰਘਾਤੇ ਨਮਸਤੁੰ ਨਿਰਧੂਤੇ ਨਮਸਤੁੰ ਅਭੂਤੇ ਨਮਸਤੁੰ ਅਲੋਕੇ ਨਮਸਤੁੰ ਅਸ਼ੋਕੇ ਨਮਸਤੁੰ ਨਿਰਤਾਪੇ ਨਮਸਤੁੰ ਅਥਾਪੇ ਨਮਸਤੁੰ ਤ੍ਰਿਮਾਨੇ ਨਮਸਤੁੰ ਨਿਧਾਨੇ ਨਮਸਤੁੰ ਅਗਾਹੇ ਨਮਸਤੁੰ ਅਬਾਹੇ ਨਮਸਤੁੰ ਤ੍ਰਿਵਰਗੇ ਨਮਸਤੁੰ ਅਸਰਗੇ ਨਮਸਤੁੰ ਪ੍ਰਭੋਗੇ ਨਮਸਤੁੰ ਸੋਜੋਗੇ ਨਮਸਤੁੰ ਅਰੰਗੇ ਨਮਸਤੁੰ ਅਪੰਗੇ ਨਮਸਤੁੰ ਅਗਮੇ ਨਮਸਤਸਤਰਮੇ ਨਮਸਤੁੰ ਜਲਾਸ਼੍ਰੇ ਨਮਸਤੁੰ ਨਿਰਾਸ਼੍ਰੇ ਨਮਸਤੁੰ ਅਜਾਤੇ ਨਮਸਤੁੰ ਅਪਾਤੇ ਨਮਸਤੁੰ ਅਮਜਵੇ ਨਮਸਤਸਤ ਅਜਵੇ ਅਦੇਸ਼ੰ ਅਦੇਸ਼ੇ ਨਮਸਤੁੰ ਅਪੇਸ਼ੇ ਨਮਸਤੁੰ ਨਿਰਧਾਮੇ ਨਮਸਤੁੰ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤਦੇਵੈ ਨਮਸਤੁੰ ਅਪੇਵੈ ਨਮਸਤੁੰ ਅਜਨਮੇ ਨਮਸਤੁੰ ਸੁਬਨਮੇ ਨਮੋ ਸਰਵਗੌਨੇ ਨਮੋ ਸਰਵਭਾਉਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਤਦਿਆਲੇ ਨਮਸਤੁੰ ਅਵਰਣੇ ਨਮਸਤੁੰ ਅਮਰਣੇ ਨਮਸਤੁੰ ਜਰਾਰੰ ਨਮਸਤੁੰ ਕਰਤਾਰੰ ਨਮੋ ਸਰਵਧੰਦੇ ਨਮੋਸਤ ਅਬੰਧੇ ਨਮਸਤੁੰ ਨਿਰਸਾਕੇ ਨਮਸਤੁੰ ਨਿਰਵਾਕੇ ਨਮਸਤੁੰ ਰਹੀਮੇ ਨਮਸਤੁੰ ਕਰੀਮੇ ਨਮਸਤੁੰ ਅਨੰਤੇ ਨਮਸਤੁੰ ਮਹੰਤੇ ਨਮਸਤਸਤਰਾਗੇ ਨਮਸਤੁੰ ਸੁਹਾਗੇ ਨਮੋ ਸਰਵਸੋਖਗ ਨਮੋ

ਭੁਜੰਗ ਪ੍ਰਿਆਦਿ ਛੰਦਮ ਨਮੋ ਸਰਵਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ।

ਮੈਂ ਸਮਸਤੀ ਸਰੂਪੇ ਬ੍ਰਭੰਗੀ ਪ੍ਰਮਾਥੇ ਸਮਸਤੀ ਬਿਭੂਤੇ ਕਲੰਕ ਬਿਨਾ ਨੇ ਕਲੰਕੀ ਸਰੂਪੇ ਨਮ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮ ਸ਼ਸਤ੍ਰਪਾਣੇ।

ਰੂਪੇ ਸਮਸਤੁ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਧੰਗ ਅਘੰਗ ਊਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰਸ਼ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਇਆਲੰ ਸ਼ੇਦੀਅ ਭੇਦੀਅ ਨਾਮੰ ਅਕਾਮੰ ਸਮਸਤੁ ਪਰਾਜੀ।

ਭੁਜੰਗ ਪ੍ਰਿਆਤ ਛੰਦੰ ਅਗਾਧੇ ਅਬਾਧੇ ਆਨੰਦੀ ਸਰੂਪੇ ਨਮ ਸਰਵਮਾਨੇ ਸਮਸਤੀ ਨਿਧਾਨੇ ਨਮਸਤੂੰ ਦ੍ਰਨਾਥੇ ਨਮਸਤੂੰ ਗੁਰਮਾਥੇ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਅਕਾਲੇ ਨਮਸਤੂੰ ਅਪਾਲੇ ਨਮ ਸਰਵਦੇਸ਼ੇ ਨਮ ਸਰਵਭੇਸ਼ੇ

ਸਰਬ ਵਿਸ਼ਵ ਰਚਿਉ ਸਵਯੰ ਭਵ ਗੜਨ ਭੰਜਨ ਹਾਰ ਕਾਲ ਹਿੰਕਲਾ ਸੰਯੁਗਤ ਅਕਾਲ ਪੁਰਖ ਯਾ ਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੀਸ਼ ਅੰਗ ਰਾਗਨ ਰੰਗ ਜਾ ਕਹਿ ਜਾਤ ਪਾਦਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨ ਉਸਤ

ਸਰਵ ਤੇ ਅਨਭੀਖ ਸਰਵ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰਲੇਖ ਪਰਮ ਵੇਦ ਪੁਰਾਣ ਜਾ ਕਹਿ ਨੀਤ ਭਾਖਤ ਨਿਤ ਕੂਟ ਸਿਮਰਤ ਪੁਰਾਣ ਸ਼ਾਸਤਰ ਨਾ ਅਵਹੀ ਬਹੁ ਚੇਤਨ।

ਕਾਮੇ ਪੂਜੰਗ ਪ੍ਰਿਆਦ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਹਨੇ ਚਤੁਰ ਚਕਰ ਦਾਨੇ ਚਾਚਰੀ ਛੰਦ ਨਾ

ਸਰਵਤਰ ਭਵਨ ਹੈ, ਕਿ ਸਰਵਤਰ ਦੇਸ਼ ਹੈ, ਕਿ ਸਰਵਤਰ ਭੇਸ ਹੈ, ਕਿ ਸਰਵਤਰ ਰਾਜ ਹੈ, ਕਿ ਸਰਵਤਰ ਸਾਜ ਹੈ, ਕਿ ਸਰਵਤਰ ਦੀਨ ਹੈ, ਕਿ ਸਰਵਤਰ ਲੀਨ ਹੈ, ਕਿ ਸਰਵਤਰ ਜਾ ਹੋ, ਕਿ ਸਰਵਤਰ ਭਾਵ ਹੋ, ਕਿ ਸਰਵਤਰ ਦੇਸ ਹੈ, ਕਿ ਸਰਵਤਰ ਭੇਸ ਹੈ, ਕਿ ਸਰਵਤਰ ਕਾਲ ਹੈ, ਕਿ ਸਰਵਤਰ ਪਾਲ ਹੈ, ਕਿ ਸਰਵਤਰ ਹੰਤਾ, ਕਿ ਸਰਵਤਰ ਗੰਤਾ, ਕਿ ਸਰਵਤਰ ਭੇਖੀ, ਕਿ ਸਰਵਤਰ ਭੇਖੀ, ਕਿ ਸਰਵਤਰ ਕਾਜ ਹੈ, ਕਿ ਸਰਵਤਰ ਸਾਜ ਰਾਜ ਹੈ।

ਮਨੁੱਖ ਰਾਜ ਹੈ। ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੂਤ ਪ੍ਰਭਾ ਹੈ, ਸੁਯੁਗਤ ਸੁਦਾ ਹੈ, ਸਦੈਵ ਸਰੂਪ ਹੈ, ਭੇਦੀ ਅਨੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਵਸਾਜ ਹੈ, ਸਮਸਤੁਲ ਸਲਾਮ ਹੈ, ਸਦੈਵ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਮ ਅਦਰੂਪ ਅਨਾਥ ਸਰੂਪ ਹੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰ ਤ੍ਰਿਵਾਧੇ ਅਗੰਜੇ ਅਗਾਧੇ, ਸੁਭੰ ਸਰਭਾਗੇ ਸੁਸਰਭਾ, ਅਨੁਰਾਗੈ ਤ੍ਰਿਭੁਗ ਸਰੂਪ ਹੈ, ਛਿਜ ਹੈ, ਛੂਤ ਹੈ, ਕਿ ਨਰਕ ਮਨਾਸ ਹੈ, ਪ੍ਰਿਥਿਉਰ ਪ੍ਰਵਾਸ ਹੈ,

ਸਦਮ ਮੁਨ ਮਨ ਪ੍ਰਣਾਮ ਗੁਣ ਗਨ ਮੁੰਦਾਮ ਹਰ ਬਰੇ ਅਗੰਜ ਹਰ ਨਰ ਪ੍ਰਭਾਂਜੀ ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਾਗੋ ਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨਸ਼ ਜਿਯੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ਼ ਅਭੰਡ ਜਲ ਥਲ ਮਹੰਤ ਦਿਸ ਵਿਸ਼ ਬੇਅੰਤ ਅਨ ਭਾਗੋ ਨਾਸ ਤ੍ਰਿਤ ਧਰ

ਸਰਬ ਉਵਾਰਨ ਹੈ। ਧ੍ਰਿਤ ਕੇ ਧਰਨ ਹੈ, ਜਾਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਨਿਆ ਹੈ, ਸਰਬ ਭਰ ਹੈ, ਸਰਬ ਹੰਕਾਰ ਹੈ, ਸਰਬ ਪਾਸਿਆ ਹੈ, ਸਰਵਨਾਸਿਆ ਹੈ, ਕਰੁਣਾ ਕਰ ਹੈ, ਸੰਪਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡਸ ਹੈ, ਖਲਖੰਡਸ ਹੈ, ਪਰ ਤੇ ਪਰ ਹੈ, ਕਰੁਣਾ ਕਰ ਹੈ।

ਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲੜਕਾਇਓ ਕਾਹੂ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਕਬਿਓ ਬਾਜ ਬੇਨਤੀ ਚੌਪਾਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਦਾ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਪ ਹੱਥ ਦਾ ਮੋਹਿ ਬਚਾਵ।

ਸਨ। ਤੁਮਹਿ ਛਾਟ ਕੋਈ ਅਵਰ ਨ ਧਿਆਉਂ, ਜੋ ਵਰ ਚਾਹੋਂ ਸੋ ਤੁਮ ਤੇ ਪਾਉਂ। ਸਿਉ ਸਿੱਖ ਹਮਾਰੇ ਤਾਰੀ ਹੈ, ਚੁੰ ਚੁੰ ਸਤਰ ਹਮਾਰੇ ਮਾਰੀ ਹੈ। ਆਪ ਹਾਸਦ ਮੁਜੈ ਉਬਰੀ ਹੈ, ਮਰਨ ਕਾਲ ਕਾ ਤ੍ਰਾਸ ਨਵਰੀ ਹੈ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜੋ ਕਰਿਓ ਰੱਛਾ। ਰਾਖ ਲਿਓ ਮੁਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੂੰ ਪੁਰੀ ਚਤੁਰਦਸਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੂਹ ਬਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ

ਰਾਜਾ ਹੋਵੈ ਬੈਠਾ, ਕਹੂੰ ਸੁਭਟ ਭਇਓ ਸੰਕਰੀ ਕੈਠਾ। ਸਿਗਰੀ ਸ੍ਰਿਸ਼ਟ ਦਿਖਾਇਆ ਚਮ ਭਵ ਆ ਜੁਗਾ ਸਰੂ ਸਵਯੰ ਭਵ ਅਵ ਰੱਛਾ ਮੇਰੀ ਤੁਮ ਕਰੋ। ਸਿੱਖ ਉਬਾਰ ਅਸਿਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਗਲ ਮਲੇਸ਼ ਕਰੋ ਰਣ ਘਾਤਾ। ਜੇ ਅਸਤੁਤਾ ਸ਼ਰਨੀ ਪਰੇ, ਤਿਨ ਕੇ ਦੁਸ਼ਟ ਦੁਖਤ ਹੋਵੈ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ, ਤਿਨ ਕੇ

ਘਰ ਮੂੰਹ ਸਭ ਹੋਈ ਦੁਸ਼ਟ ਛਾਹ ਸ਼ਵੈਸ ਕਹਿ ਨਾ ਕੋਈ ਏਕ ਬਾਰ ਜਨ ਤੁਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜੇ ਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੁਮੈਂ ਸਰਣ ਤਿਉਹਾਰੀ ਆਪ।

ਸੰਦੀਨ ਕਹਿਜਾ ਭਾਦਰ ਸੁਦੀ ਅਸ਼ਟਮੀ ਰਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੂੰ ਵਾਂਗ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨੇ ਓ ਸਿਮਰਤ ਸ਼ਾਸਤਰ ਵੇਦ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਰ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸਭ।

ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ।

ਤਨ ਕੈ ਮਨ ਵਸਿਆ ਜਿਨ ਧੁਰਹੂੰ ਲਿਖਿਆ ਆਇਆ। ਇੱਕ ਫਿਰਹੇ ਕਨੇਰੇ ਕਰੇ ਗੱਲਾਂ ਗਲੀ ਕਿਨੈ ਨਾ ਪਾਇਆ, ਕਹੈ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਿਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ

Vaheguru, Vaheguru, Vaheguru, Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Ouais.

Vai, vai.

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਅੰਦਰ ਅਤੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਰਸਨਾਂ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾ

ਅੱਜ ਦੇ 52 ਪਿੱਤਰ ਹੁਕਮਨਾਮੇ ਦੇ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਿਹੜੇ ਹਿਰਦੇ ਉਸ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹ ਭਰਮ ਭੁਲੇਖਿਆਂ ਦੇ ਵਿੱਚ ਪੈ ਜਾਂਦੇ ਹਨ। ਉਹਨਾਂ ਦੇ ਜੀਵਨ ਦੇ ਵਿੱਚ ਹਮੇਸ਼ਾ ਹੀ ਭਟਕਣਾ ਪੈਦਾ ਹੋ ਜਾਂਦੀ ਹੈ, ਉਹ ਭਟਕਦੇ ਹੀ ਰਹਿੰਦੇ ਨੇ। ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਆਇਆ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ, ਹਮੇਸ਼ਾ ਘਾਟਾ ਹੀ ਹੈ। ਕਿਉਂ? ਮਨੁੱਖਾ ਜਨਮ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ, ਇਸ ਮਨੁੱਖਾ ਜਨਮ ਦਾ ਲਾਭ ਤਾਂ ਹੀ ਪ੍ਰਾਪਤ ਹੋਵੇਗਾ ਜਿਸ ਮਨੁੱਖਾ ਜਨਮ ਦੇ ਵਿੱਚ ਆ ਕੇ ਉਸ ਪਰਮਾਤਮਾ ਦਾ ਨਾਮ ਜਪਾਂਗੇ। ਮਨਮੁਖ ਕਰਮ ਕਮਾਵਣੇ ਹਉਮੈ ਅੰਧ ਗਵਾ। ਪਾਤਸ਼ਾਹ ਕਹਿੰਦੇ ਨੇ ਮਨਮੁਖ ਜਿਨ੍ਹਾਂ ਨੇ ਆਪਣਾ ਮੁਖ ਮਨ ਵੱਲ ਨੂੰ ਕਰ ਲਿਆ, ਇਹੋ ਜਿਹੇ ਕਰਮ ਕਰਨੇ ਸ਼ੁਰੂ ਕਰ ਦਿੱਤੇ ਹੰਕਾਰ ਦੇ ਵਿੱਚ ਆ ਕੇ, ਮਨ ਹੰਕਾਰੀ ਹੋ ਗਿਆ, ਬਾਣੀ ਦੇ ਵਿੱਚ ਹੰਕਾਰ ਨੂੰ 5ਵੇਂ ਨੰਬਰ 'ਤੇ ਲਿਖਿਆ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ 5 ਵਿਕਾਰ ਮੰਨੇ ਹਨ। ਅਤੇ ਜਿਹੜਾ ਹੰਕਾਰ ਹੈ ਨਾ, ਪਾਤਸ਼ਾਹ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਇਹ 4 ਵਿਕਾਰ, ਇਹ ਇਨਸਾਨ ਜੇ ਤੇਰੇ ਹਿਰਦੇ ਵਿੱਚ ਆਉਂਦੇ ਨੇ ਨਾ ਤਾਂ ਇਹਨਾਂ ਨਾਲ ਸੰਸਾਰ ਵੀ ਚੱਲ ਰਿਹਾ ਹੈ। ਕਾਮਨਾਵਾਂ ਨਹੀਂ ਹੋਣਗੀਆਂ, ਕ੍ਰੋਧ ਨਹੀਂ ਹੋਏਗਾ, ਲੋਭ ਨਹੀਂ ਹੋਏਗਾ, ਮੋਹ ਨਹੀਂ ਹੋਏਗਾ। ਵੈਸੇ ਤਾਂ ਵਿਕਾਰ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾਵੋ, ਮਹਾਰਾਜ ਕਹਿੰਦੇ ਨੇ ਇਹਨਾਂ ਤੋਂ ਬਚਣਾ ਹੀ ਹੈ। ਪਰ ਜੇ ਤੂੰ 4 ਵਿਕਾਰਾਂ ਦੇ ਵਿੱਚ ਵਿਕਾਰੀ ਹੋ ਗਿਆ, ਪਰਮਾਤਮਾ ਦੇ ਚਰਨਾਂ ਵਿੱਚ ਆ ਗਿਆ, ਪਰਮਾਤਮਾ ਨੇ ਕਹਿਣਾ ਚੱਲ ਕੋਈ ਨਹੀਂ। ਪਰ ਜਿਹੜਾ 5ਵਾਂ ਹੈ ਨਾ, ਉਹਦੇ ਬਾਰੇ ਤਾਂ ਸਿੱਧਾ ਲਿਖ ਦਿੱਤਾ, ਹਰ ਜੂ ਅਹੰਕਾਰ ਨਾ ਭਾਵਈ ਬੇਦ ਕੂਕ ਸੁਣਾ। ਪਾਤਸ਼ਾਹ ਕਹਿੰਦੇ ਨੇ ਕਿਤੇ ਹੰਕਾਰੀ ਹੋ ਕੇ ਨਾ ਆ ਜਾਏ, ਬਖਸ਼ਿਆ ਨਹੀਂ ਜਾਏ। ਕਿਉਂਕਿ ਜਿਹੜਾ ਹੰਕਾਰ ਹੈ ਨਾ, ਇਹ 4 ਵਿਕਾਰਾਂ ਦਾ ਨਿਚੋੜ ਹੈ। ਸਾਸ ਮਹਾਰਾਜ ਜੀ, ਮਨਮੁਖ ਕਰਮ ਕਮਾਵਣੇ ਹਉਮੈ ਅੰਧ ਗੋਵਾ। ਪਰ ਜਿਹੜੇ ਮਨਮੁਖ ਹਿਰਦੇ ਹਨ ਉਹ ਸ਼ੁਕਰਾਨੇ ਦੇ ਵਿੱਚ ਨਹੀਂ ਰਹਿੰਦੇ, ਹੰਕਾਰ ਦੇ ਵਿੱਚ ਰਹਿੰਦੇ ਨੇ, ਮੈਂ ਕਰ ਰਿਹਾ ਹਾਂ, ਮੈਂ ਕਰ ਰਿਹਾ, ਇਸ ਮੈਂ ਮੇਰੀ ਨੇ ਇਹਨੂੰ ਵਿਕਾਰਾਂ ਦੇ ਵਿੱਚ ਗ੍ਰਸਤ ਕਰ ਦਿੱਤਾ ਹੈ।

ਜਿਨ੍ਹਾਂ ਨੂੰ ਸੋਝੀ ਆ ਗਈ, ਜਿਨ੍ਹਾਂ ਨੂੰ ਗਿਆਨ ਹੋ ਗਿਆ, ਜਿਨ੍ਹਾਂ ਨੇ ਮੁੱਖ ਆਪਣਾ ਗੁਰੂ ਵੱਲ ਨੂੰ ਕਰ ਲਿਆ, ਉਹਨਾਂ ਨੂੰ ਕਹਿੰਦੇ ਨੇ ਗੁਰਮੁੱਖ। ਗੁਰਮੁਖਾਂ ਨੂੰ ਇਸ ਗੱਲ ਦਾ ਗਿਆਨ ਗੁਰੂ ਨੇ ਬਖਸ਼ਿਸ਼ ਕਰ ਦਿੱਤਾ, ਸੋਝੀ ਬਖਸ਼ਿਸ਼ ਕਰ ਦਿੱਤੀ। ਪਤਾ ਲੱਗ ਗਿਆ ਭਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਪਰੀਆ। ਇਸ ਗੱਲ ਦੀ ਸੋਝੀ ਆ ਗਈ, ਬਖਸ਼ਿਸ਼ ਹੋ ਗਈ, ਗੁਰੂ ਦੀ ਕਿਰਪਾ ਹੋ ਗਈ ਕਿ ਮਨੁੱਖਾ ਜਨਮ ਕਾਹਦੇ ਵਾਸਤੇ ਮਿਲਿਆ ਹੈ। ਉਹ ਫਿਰ ਕੀ ਕਰਦੇ ਨੇ, ਉਹ ਨਾਮ ਰੂਪੀ ਅੰਮ੍ਰਿਤ ਪੀਂਦੇ ਨੇ। ਨਾਨਕ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਸ਼ਬਦ ਰਾਹੀਂ ਨਾਮ ਰੂਪੀ ਅੰਮ੍ਰਿਤ ਪੀਂਦੇ ਨੇ। ਜਿਵੇਂ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਇਹ ਹੈ ਨਾਮ ਰੂਪੀ ਅੰਮ੍ਰਿਤ ਪੀਣਾ। ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਆ ਕੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ। ਤੇ ਜਿਹੜੇ ਜੁੜ ਜਾਂਦੇ ਨੇ, ਅਗਲੀਆਂ ਪੰਕਤੀਆਂ ਵਿੱਚ ਉਹਨਾਂ ਦੇ ਮਨ ਦੀ ਅਵਸਥਾ ਮਹਾਰਾਜ ਬਿਆਨ ਕਰ ਰਹੇ ਨੇ। ਮਹੱਲਾ ਤੀਜਾ।

ਪਾਤਸ਼ਾਹ ਕਹਿੰਦੇ ਨੇ ਗੁਰਮੁਖਾਂ ਦਾ ਜਿਹੜਾ ਜੀਵਨ ਹੈ, ਹਰ ਰੋਜ਼ ਉਸ ਪਰਮਾਤਮਾ ਦੀ ਵਡਿਆਈ ਵਿੱਚ, ਹਰ ਰੋਜ਼ ਉਸ ਪਰਮਾਤਮਾ ਦੀ ਉਸਤਤ ਦੇ ਵਿੱਚ ਉਹਨਾਂ ਦਾ ਜੀਵਨ ਲੰਘਦਾ ਹੈ। ਫਿਰ ਹੁੰਦਾ ਕੀ ਹੈ? ਸਹਿਜੇ ਜਾਗੈ, ਸਹਿਜੇ ਸੋਵੈ।

ਕਰਨ ਵਾਸਤੇ ਲੇਟਦੇ ਨੇ, ਸੁੱਤੇ ਹੋਏ ਵੀ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਹੋਏ ਹਨ। ਕਬੀਰ ਸੁੱਤਿਆਂ ਹੋਇਆਂ ਦੀ ਅਵਸਥਾ ਕੀ ਕਹਿੰਦੇ ਨੇ? ਸੁੱਤੇ ਹੋਏ ਵੀ ਕਹਿ ਰਹੇ ਨੇ ਵਾਹਿਗੁਰੂ ਵਾਹਿਗੁਰੂ। ਵੇਖਿਆ ਇਹ ਨਾ, ਆਪ ਜੀ ਦੇ ਕੋਈ ਹਿਰਦਾ ਜਿਹੜੇ ਰਾਤ ਨੂੰ ਸੁੱਤੇ ਪਏ, ਕਈ ਬੜਾਉਂਦੇ ਨੇ ਬੋਲਦੇ ਨੇ, ਹੁੰਦੇ ਸੁੱਤੇ ਪਏ ਨੇ ਪਰ ਬੋਲਦੇ ਵੀ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪਾਂ ਕਹਿੰਦੇ ਤੂੰ ਰਾਤ ਸੁੱਤਾ ਪਿਆ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਸੀ, ਕਿਉਂ? ਸਾਰਾ ਦਿਨ ਜਾਗਦਾ ਵੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਲੰਘ ਗਿਆ। ਇਹਨੂੰ ਕਹਿੰਦੇ ਨੇ ਕਬੀਰ ਸੁਪਨੇ ਹੂੰ ਬਰੜਾਏ ਕਹਿ ਜਿਹ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪਾ ਨਹੀਂ ਮੇਰੇ ਤਨ ਹੋ ਜਾ। ਹੁਣ ਜਿਹਦਾ ਜਾਗਦਾ ਹੋਇਆ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਏ ਅਤੇ ਸੁੱਤਿਆਂ ਪਿਆ ਵੀ, ਫਿਰ ਆਪਾਂ ਕਹਿੰਦੇ ਨੇ ਮੈਨੂੰ ਤਾਂ ਸੁਪਨਾ ਆਇਆ, ਮੈਂ ਤਾਂ ਗੁਰਦੁਆਰੇ ਬੈਠਾ ਸੀ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਾ ਸੀ, ਸਿਮਰਨ ਹੋ ਰਿਹਾ ਸੀ, ਮੈਂ ਨਾਲ ਨਾਲ ਸਿਮਰਨ ਕਰਨ ਲੱਗਾ ਸੀ। ਕਿਉਂ? ਜਾਗਦਿਆਂ ਸਿਮਰਨ ਕਰਦਿਆਂ ਲੰਘ ਗਿਆ, ਫਿਰ ਆਰਾਮ ਕਰਦਿਆਂ ਵੀ ਸਿਮਰਨ ਦੇ ਵਿੱਚ ਹੀ, ਉਹ ਜਿਉਂਦੇ ਵੀ ਸਿਮਰਨ ਦੇ ਵਿੱਚ ਹਨ, ਜਾਗਦੇ ਵੀ ਸਿਮਰਨ ਦੇ ਵਿੱਚ ਹਨ, ਸੌਂਦੇ ਵੀ ਸਿਮਰਨ ਦੇ ਵਿੱਚ। ਸਹਿਜੇ ਜਾਗੈ ਸਹਿਜੇ ਸੋਵੈ। ਅਤੇ ਜਿਹੜੇ ਭਟਕ ਰਹੇ ਹਨ ਉਹ ਜਾਗਦੇ ਵੀ ਭਟਕਦੇ ਰਹਿੰਦੇ ਨੇ, ਅਤੇ ਜਦੋਂ ਆਰਾਮ ਕਰਨ ਵਾਸਤੇ ਲੇਟਦੇ ਨੇ ਤਾਂ ਉਹਨਾਂ ਨੂੰ ਸੁੱਤਿਆਂ ਨੂੰ ਟਿਕਾ ਵੀ ਨਹੀਂ ਆਉਂਦਾ। ਮਨਮੁਖ ਭਰਮੈ ਸਹਿਸਾ ਹੋਵੇ, ਅੰਤਰ ਚਿੰਤਾ ਨੀਂਦ ਨਾ ਸੋਵੇ। ਅਗਲੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਨੇ ਬਿਆਨ ਕਰ ਦਿੱਤਾ, ਜਿਹੜੇ ਮਨਮੁਖ ਹਿਰਦੇ ਹਨ, ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ, ਭਟਕਦੇ ਰਹਿੰਦੇ ਨੇ, ਚਿੰਤਾ ਦਾ ਰੋਗ ਲੱਗਿਆ ਰਹਿੰਦਾ, ਹਰ ਵਕਤ ਟੈਨਸ਼ਨ ਦੇ ਵਿੱਚ ਰਹਿੰਦੇ ਨੇ, ਉਹ ਆਪਣਾ ਜਾਗਣਾ ਵੀ ਖਰਾਬ ਕਰ ਲੈਂਦੇ ਨੇ ਅਤੇ ਸੌਣਾ ਵੀ ਖਰਾਬ ਕਰ ਲੈਂਦੇ। ਕਿਉਂ? ਜਾਗਦਿਆਂ ਜਾਗਦਿਆਂ ਵੀ ਸਾਰਾ ਦਿਨ ਚਿੰਤਾ ਵਿੱਚ ਹੀ ਲੰਘ ਗਿਆ, ਅਤੇ ਜਦੋਂ ਆਰਾਮ ਕਰਨ ਵਾਸਤੇ ਲੇਟੇ ਉਹ ਆਰਾਮ ਵੀ ਚਿੰਤਾ ਦੇ ਵਿੱਚ ਹੀ ਲੰਘ ਗਿਆ। ਅਤੇ ਜਿਹੜੇ ਗੁਰਮੁਖ ਹਨ ਉਹ ਜਾਗਦੇ ਵੀ ਰੱਬ ਰੱਬ ਜਪਦੇ ਨੇ ਅਤੇ ਸੁੱਤੇ ਪਏ ਵੀ ਵਾਹਿਗੁਰੂ ਵਾਹਿਗੁਰੂ ਜਪਦੇ। ਗਿਆਨੀ ਜਾਗੈ ਸਭੈ ਸੁਭਾਏ, ਨਾਨਕ ਨਾਮ ਰਤਿਆ ਬਲ ਜਾਓ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ ਗਿਆਨੀ ਜਾਗੈ। ਜਾਗਣਾ ਦੋ ਤਰ੍ਹਾਂ ਦਾ ਹੈ, ਇੱਕ ਤਾਂ ਦੁਨਿਆਵੀ ਨੀਂਦ ਵਿੱਚੋਂ ਜਾਗਣਾ ਹੈ, ਇੱਕ ਕਰਮਾਂ ਵੱਲੋਂ ਜਾਗਣਾ ਹੈ। ਕਰਮਾਂ ਵੱਲੋਂ ਕਿਵੇਂ ਜਾਗਣਾ ਹੈ? ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਕਿਹੜੇ ਕਰਮ ਕਰਨੇ ਚਾਹੀਦੇ ਨੇ? ਗੁਰੂ ਦੀ ਬਾਣੀ ਸੁਣੀ, ਗੁਰੂ ਦਾ ਉਪਦੇਸ਼ ਸੁਣਿਆ, ਜੋ ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਉਹ ਕਰਮ ਕਰਨੇ ਸ਼ੁਰੂ ਕਰ ਦਿੱਤੇ, ਉਹ ਕਰਮਾਂ ਵੱਲੋਂ ਜਾਗ ਗਿਆ, ਚੰਗੇ ਕਰਮ ਕਰਨੇ ਸ਼ੁਰੂ ਕਰ ਦਿੱਤੇ। ਪਾਤਸ਼ਾਹ ਕਹਿੰਦੇ ਨੇ ਨਾਨਕ ਨਾਮ ਰਤਿਆਂ ਬਲ ਜਾਓ, ਉਹਨਾਂ ਹਿਰਦਿਆਂ ਤੋਂ ਵਾਰ ਵਾਰ ਕੁਰਬਾਨ, ਜਿਹੜੇ ਹਿਰਦੇ ਇਹ ਮੇਰੇ ਵਾਹਿਗੁਰੂ ਤੇਰੇ ਨਾਮ ਰੂਪੀ ਰੰਗ ਦੇ ਵਿੱਚ ਰੰਗੇ ਗਏ,

ਹੁਣ ਜਿਹੜੀ ਪੌੜੀ ਹੈ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਜਿਹੜੇ ਦੋ ਸਲੋਕ ਸਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਏ ਅਤੇ ਜਿਹੜੀ ਪੌੜੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ। ਨਾਮ ਰੂਪੀ ਰੰਗ ਦੇ ਵਿੱਚ ਰੰਗੇ ਹੋਏ ਹਿਰਦਿਆਂ ਦੀ ਪਹਿਚਾਣ ਕੀ ਹੈ? ਬਾਣੀ ਸਾਰੇ ਪੜ੍ਹਦੇ ਨੇ, ਗੁਰੂ ਦੇ ਚਰਨਾਂ ਵਿੱਚ ਸਾਰੇ ਜੀ ਆ ਰਹੇ ਨੇ, ਪਰ ਪਹਿਚਾਣ ਕੀ ਹੈ ਕਿ ਆ ਹਿਰਦਾ ਨਾਮ ਰੂਪੀ ਰੰਗ ਦੇ ਵਿੱਚ ਰੰਗਿਆ ਗਿਆ? ਪਾਤਸ਼ਾਹ ਕਹਿੰਦੇ ਨੇ ਸੇ ਹਰ ਨਾਮ ਧਿਆਵੈ ਜੋ ਹਰ ਰਤਿਆ। ਜਿਹੜੇ ਹਿਰਦੇ ਭਗਤੀ ਕਰਦੇ ਕਰਦੇ ਉਸ ਪਰਮਾਤਮਾ ਦੇ ਨਾਮ ਰੂਪੀ ਰੰਗ ਦੇ ਵਿੱਚ ਰੰਗੇ ਗਏ, ਅਸਲ ਵਿੱਚ ਤਾਂ ਉਹੀ ਨਾਮ ਦੇ ਵਿੱਚ ਰਤੇ ਗਏ। ਅਤੇ ਜੇ ਗੁਰੂ ਘਰ ਆਏ, ਬਾਣੀ ਵੀ ਪੜ੍ਹੀ, ਰਸਨਾ ਨਾਲ ਬਾਣੀ ਪੜ੍ਹੀ ਗਏ, ਮਨ ਹੋਰੇ ਪਾਸੇ ਘੁੰਮੀ ਗਿਆ, ਪਾਤਸ਼ਾਹ ਕਹਿੰਦੇ ਨੇ ਰਸਨਾ ਵੀ ਵਾਹਿਗੁਰੂ ਬੋਲ ਰਹੀ ਹੈ, ਮਨ ਵੀ ਵਾਹਿਗੁਰੂ ਬੋਲ ਰਿਹਾ। ਇਹ ਨਹੀਂ ਰਸਨਾ ਵਾਹਿਗੁਰੂ ਬੋਲ ਰਹੀ ਹੈ, ਮਨ ਸਟੋਰ ਦੇ ਤੁਰਿਆ ਫਿਰਦਾ ਹੈ, ਪਾਤਸ਼ਾਹ ਕਹਿੰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਸੀ ਕਾਜੀ ਸਾਹਿਬ ਨਵਾਜ਼ ਤਾਂ ਤੁਹਾਡੇ ਨਾਲ ਪੜ੍ਹ ਲੈਂਦੇ ਪਰ ਤੁਸੀਂ ਆਪ ਹਾਜ਼ਰ ਨਹੀਂ ਸੀਗੇ। ਨਵਾਬ ਸਾਹਿਬ ਤੁਹਾਡੇ ਨਾਲ ਪੜ੍ਹ ਲੈਂਦੇ, ਕਾਜੀ ਕਹਿੰਦਾ ਜੀ ਮੈਂ ਨਹੀਂ ਸੀਗਾ, ਨਵਾਬ ਸਾਹਿਬ ਨਾਲ ਪੜ੍ਹ ਲੈਂਦੇ। ਕਹਿੰਦੇ ਨਵਾਬ ਕਿਹੜਾ ਇੱਥੇ ਸੀਗਾ, ਉਹ ਵੀ ਤਾਂ ਹੋਰੇ ਪਾਸੇ ਕਿਤੇ ਘੋੜੇ ਖਰੀਦ ਰਿਹਾ ਸੀ, ਕਿਤੇ ਕਿਸੇ ਨੂੰ ਫਿਕਰ ਲੱਗਾ ਸੀ, ਕਿਤੇ ਗਊ ਦਾ ਬਛੜਾ ਕਿਤੇ ਖੂਹ 'ਚ ਨਾ ਡਿੱਗ ਪਵੇ। ਤੁਸੀਂ ਤਾਂ ਗਊ ਦੇ ਬਛੜਿਆਂ ਮਗਰ ਘੋੜਿਆਂ ਮਗਰ ਤੁਰੇ ਫਿਰਦੇ ਸੀ, ਤੁਹਾਡੇ ਨਾਲ ਨਵਾਜ਼ ਕਿਵੇਂ ਪੜ੍ਹ ਲੈਂਦੇ? ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਹੇ ਇਨਸਾਨ, ਹੇ ਪਰਮਾਤਮਾ ਦੇ ਪਿਆਰਿਆ, ਤਨ ਕਰਕੇ ਹਾਜ਼ਰ ਹੈ, ਮਨ ਕਰਕੇ ਵੀ ਹਾਜ਼ਰ ਹੋ ਜਾ। ਉਹਨੂੰ ਕਹਿੰਦੇ ਨੇ ਸੇ ਹਰ ਨਾਮ ਧਿਆਵੈ ਜੋ ਹਰ ਰਤਿਆ। ਹਰ ਇੱਕ ਪਰਮਾਤਮਾ ਇੱਕ ਹੈ, ਧਿਆਵੈ ਇੱਕ, ਧਿਆਉਣ ਵਾਲਾ ਵੀ ਇੱਕ ਹੋ ਗਿਆ। ਪਰਮਾਤਮਾ ਇੱਕ ਹੈ, ਟਿਕਿਆ ਹੋਇਆ ਹੈ, ਅਤੇ ਧਿਆਉਣ ਵਾਲਾ ਵੀ ਟਿਕ ਗਿਆ ਉਸ ਪਰਮਾਤਮਾ ਦੇ ਵਿੱਚ। ਇੱਕੋ ਹਰ ਸੱਤਿਆ, ਉਹੀ ਪਰਮਾਤਮਾ ਸੱਚ ਹੈ, ਅਤੇ ਜੁੜਨ ਵਾਲਾ ਵੀ ਸੱਚਾ ਹੋ ਗਿਆ। ਹਰ ਇੱਕੋ ਵਰਤ ਹੈ, ਇੱਕ ਇੱਕੋ ਉਤਪਤਿਆ। ਪਰਮਾਤਮਾ ਇੱਕ ਹੈ ਅਤੇ ਵਰਤ ਵੀ ਰਿਹਾ ਹੈ, ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ। ਜੋ ਹਰ ਨਾਮ ਧਿਆਵੈ ਤਿੰਨ ਡਰ ਸੱਟ ਕਤਿਆ। ਅਤੇ ਜਿਹੜੇ ਉਸ ਮਾਲਕ ਦਾ ਨਾਮ ਜਪਣਾ ਜਿਨ੍ਹਾਂ ਨੇ ਸ਼ੁਰੂ ਕਰ ਦਿੱਤਾ, ਉਹਨਾਂ ਦੇ ਸਾਰੇ ਡਰ ਦੂਰ ਹੋ ਗਏ, ਭੈ ਦੂਰ ਹੋ ਗਏ, ਨਿਰਭਉ ਹੋ ਗਏ, ਭੈ ਤੋਂ ਰਹਿਤ ਹੋ ਗਏ। ਫਿਰ ਉਹ ਘਬਰਾਉਂਦੇ ਨੇ, ਫਿਰ ਉਹ ਤੱਤੀ ਤਵੀ 'ਤੇ ਬੈਠ ਕੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਕਹਿ ਦਿੱਤਾ ਸੀ, ਤੇਰਾ ਕੀ ਆ ਮਿੱਠਾ ਲਾਗੈ। ਦੇਗ ਦੇ ਵਿੱਚ ਉਬਾਲਾ ਦੇ ਰਹੇ ਨੇ ਭਾਈ ਦਿਆਲਾ ਜੀ ਨੂੰ, ਕਹਿੰਦੇ ਨੇ ਮੇਰਾ ਮੁੱਖ ਗੁਰੂ ਵੱਲ ਹੋਵੇ ਮੇਰਾ। ਘਬਰਾਉਂਦੇ ਨੇ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਉਹ ਕਹਿੰਦੇ ਕੋਈ ਨਹੀਂ, ਚੀਰ ਦੇ ਜਾਲ ਦੇ ਰੂਮ ਵਿੱਚ ਜਿਹੜਾ ਸਰੀਰ ਜਾਲਣਾ ਹੈ, ਪਰ ਇੱਕੋ ਹੀ ਮੰਗ ਹੈ, ਮੇਰਾ ਮੁੱਖ ਮੇਰੇ ਗੁਰੂ ਵੱਲ ਹੋਵੇ। ਕੋਈ ਗੱਲ ਨਹੀਂ, ਆਰਾ ਚੱਲ ਲੈਂਦੇ। ਘਬਰਾਉਂਦੇ ਨੇ ਕਿਉਂ, ਕਿਹੜੀ ਤਾਕਤ ਹੈ ਜਿਹੜੀ ਜਿਹੜੀ ਤਾਕਤ ਕਰਕੇ ਸਰੀਰ 'ਤੇ ਚੱਲ ਰਿਹਾ ਆਰੇ ਦਾ ਡਰ ਨਹੀਂ ਲੱਗ ਰਿਹਾ, ਆਰੇ ਦੇ ਦੰਦੇ ਡਰਾ ਨਹੀਂ ਰਹੇ? ਉਹ ਤਾਕਤ ਸੀ ਜਪਜੀ ਸਾਹਿਬ ਜੀ ਦੀ ਬਾਣੀ, ਆਖੋ ਸਤਨਾਮ। ਸੇ ਹਰ ਨਾਮ ਧਿਆ, ਜੋ ਹਰ ਨਾਮ ਧਿਆਵੈ ਤਿੰਨ ਡਰ ਸੱਟ ਕਤਿਆ।
ਉਸੀ ਬਾਣੀ ਜਲਾਦ ਆਰਾ ਫੇਰਦੇ ਸੀ ਅਤੇ ਭਾਈ ਸਾਹਿਬ ਬਾਣੀ ਪੜ੍ਹਦੇ ਸੀ। ਕਿਉਂ? ਬਾਣੀ ਦਾ ਸਹਾਰਾ ਜਿਨ੍ਹਾਂ ਨੂੰ ਹੋ ਜਾਂਦਾ ਉਹ ਡਰ ਤੋਂ ਰਹਿਤ ਹੋ ਜਾਂਦੇ ਨੇ। ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਗੁਰੂ ਨੇ ਮਤ ਦੇ ਦਿੱਤੀ, ਗੁਰਮੁਖਾਂ ਨੇ ਉਸ ਮਤ ਨੂੰ ਗ੍ਰਹਿਣ ਕਰ ਲਿਆ। ਗੁਰੂ ਨੇ ਮਤ ਦੇ ਦਿੱਤੀ ਭਾਈ ਨਾਮ ਜਪਿਆ ਕਰੋ, ਗੁਰਮੁਖਾਂ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ। ਅਤੇ ਜਦੋਂ ਗੁਰਮੁਖਾਂ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਗੁਰਮੁਖ ਗੁਰੂ ਦੇ ਵਿੱਚ ਹੀ ਲੀਨ ਹੋ ਗਿਆ। ਆਖੋ ਸਤਨਾਮ। ਇਹ ਸੀ ਅੱਜ ਦੇ ਹੁਕਮਨਾਮੇ। ਬਿਨ ਨਾ ਵੈਸਾ ਭਰਮ ਦੇ ਨਿਤ ਜਗ ਟੋਟਾ ਸਹਿਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਰਾਹੁਲ ਸਿੰਘ ਜੀ ਸਮੂਹ ਜਥੇ ਪਾਸੋਂ ਮਾਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਪਾਤਸ਼ਾਹ ਰਹਿਮਤਾਂ ਕਰਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਮਾਧ ਧਰਤੀ, ਸਮਾਧ ਖਾਣੀ, ਸਮਾਧ ਸਾ ਲਗੇ ਪ੍ਰਾਣੀ, ਵਿਸਮਾਦ ਸੰਯੋਗ, ਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਾਲਾ, ਵਿਸਮਾਦ ਪੁੱਜਲ, ਵਿਸਮਾਦ ਰਾਹਾ, ਵਿਸਮਾਦ ਨੇੜਾ, ਵਿਸਮਾਦ ਦੂਰ, ਵਿਸਮਾਦ ਦੇਖਿਆ ਹਾਜਰਾ ਹਜੂ, ਵੇਖ ਵਡਾਨ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰਾ ਭਾ

ਹਉਂਚ ਲਾਇਆ, ਹਉਂਚ ਖੱਟਿਆ, ਹਉਂਚ ਗਿਆ, ਹਉਂਸ ਚਿਆਰ ਕੂੜਿਆਰ, ਹਉਂਚ ਪਾਪੁਨ ਵਿਚਾਰ, ਹਉਂਚ ਨਰਕ ਸੁਰਗੇ ਉਤਾਰ, ਹਉਂਚ ਹੱਸੈ ਹੈ, ਹਉਂਚ ਰੋਵੈ, ਹਉਂਚ ਭਰੀਐ, ਹਉਂਚ ਧੋਵੈ, ਹਉਂਚ ਜਾਤੀ ਜਿਨਸੀ ਖੋਵੈ, ਹਉਂਚ ਮੂਰਖ ਹਉਂ ਸਿਆਣਾ।

ਸੱਚਾ ਸਭ ਏਕ ਤੂੰ ਜਿਨ ਸੱਚ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨ ਮੁਖੀ ਜਨਮ ਗਵਾਇਆ।

ਸਤਿਗੁਰ ਵੱਡਾ ਘਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰੀਆਈ ਆ ਜਦ ਸੁਭਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਤਲ ਵਿੱਚੋਂ।

ਬੜੀ ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣਾ ਜਾਏ। ਸੋ ਕਰਤਾ ਕਾਦਰ ਕਰੇਮ ਦੇ ਜੀਆਂ ਰਿਚਕ ਸੰਭਾਹੇ, ਸਾਈ ਕਰ ਕਮਾਵਣੀ ਤੁਰ ਸੁੜ ਦਿਨ ਪਾਏ, ਨਾਨਕੇ ਕੀ ਬਾਰੀ ਹੋਰ ਦੂਜੀ ਨਾਹੀਂ ਜਾਏ। ਸੋ ਕਰੇ ਜਿਤ ਸਰ ਜਾਏ, ਸੋ ਕਰੇ ਜਿਤ ਸਰ ਜਾਏ ਸੁਧ।

ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ

ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ।

ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ, ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ

ਆਪ ਜੀ ਦੇ ਹਜ਼ੂਰ ਪੰਜ ਸਿੰਘ ਸਾਹਿਬਾਨਾਂ ਵੱਲੋਂ ਅਰਦਾਸ ਬੇਨਤੀ ਹੈ ਬੀਬੀ ਸੁਰਜੀਤ ਕੌਰ ਔਰ ਭਾਈ ਰਵਿੰਦਰ ਸਿੰਘ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀ ਆ ਦੁੱਖਾਂ ਕਲੇਸ਼ਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼

ਆਗਿਆ ਬਖਸ਼ਿਸ਼ ਕਰੋ। ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਜੀ, ਉਹ ਕਿਰਪਾ ਕਰਨੀ ਪਾਵਨ ਪਵਿੱਤਰ ਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰਨੀ, ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਉਹ ਕਿਰਪਾ ਕਰੋ ਮਹਾਰਾਜ, ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ, ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖ

ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਐ ਭੀ ਸਚ ਨਾਨਕ ਹੋਸੀ ਭੀ ਸਚ। ਇੱਕੋ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਕੋ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ

ਸਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ

0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ।
1: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ।
0: ਪ੍ਰਭ ਕੋ ਸਿਮਰੇ ਤਿਨ

0: ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ।
1: ਨੌ ਖੰਡ ਪ੍ਰਿਥਵੀ ਫਿਰੈ ਸਿਰ ਜੀਵੈ, ਮਹਾ ਉਦਾਸ ਤਪੀ ਸਰ ਥੀਵੈ।
0: ਮਗਨ ਮਾਇ ਹੋਮਤ ਪਰਾਨ, ਕਣਕ ਅਸਵ ਹੈ ਵਰਭੂਮ ਦਾਨ।
1: ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਮਤ ਸਾਧਨ।
0: ਨਿਮਖ ਨਿਮ ਕਰ ਸਰੀਰ ਕਟਾਵੈ, ਤੋ ਵੀ ਹੋਮੈ ਮੈਲ ਨ ਜਾਵੈ।
1: ਹਰ ਕੇ ਨਾਮ ਸੰਸਰ ਕਛ ਨਾਏ, ਨਾਨਕ ਗੁਰਮੁਖ ਨਾਮ।

0: ਸੂਦ ਪਰ ਜੋਬਨ ਭੋਜਨ ਸੁਖ ਸੂਦ
1: ਬਿਰਦ ਭਇਆਉ ਪ੍ਰਸਾਦ ਸੈਨ ਮੁਖ ਪਿਆਉ ਬੈਠ ਪਉ ਦੈਨ
0: ਇਹੋ ਨਿਰਗਣ ਗਣ ਕਛੂ ਨ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ
1: ਜਿਹ ਪ੍ਰਸਾਦ ਤਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਗਸ ਹੈ
0: ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਪ ਕੋ ਮੁਲਾ
1: ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸਤ ਪਾਪ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ।

0: ਸਦਾ ਸਦਾ ਇਹੋ ਪੂਲਨ ਹਾਰ ਨਾਨਕ ਰਾਖਣ ਹਾਰ ਅਪਾਰ
1: ਰਤਨ ਤਿਆ ਕੌੜੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪ੍ਰਾਨੈ
1: ਛੋੜ ਜਾਇ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ ਗਰਦ ਪੀਸ ਭਸਮ ਸੰਗ ਹੋਏ
1: ਅੰਧ ਕੂਪ

0: ਥੱਲੇ ਪਾਸ਼ੇ ਪਾਵੇ, ਏਕ ਬਸਤ ਕਾਰਨ ਬਿਖੋਟ ਗਵਾਵੇ,
1: ਏਕ ਬਿਨਾ ਦੇ ਦਸਤੀ ਹਿਰਲੇ ਤਾ ਮੂੜਾ ਕਹੋ ਕਾ ਕਰੇ,
0: ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੇ ਸਦ ਨਮਸਕਾਰਾ,
1: ਜਾ ਕੈ ਮਨ ਲਾਗਾ ਪ੍ਰਮੀਠਾ ਸਰਬ ਸੁਖ ਤਾਹੂ ਮਨ ਉਠਾ,
0: ਜਿਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ,
1: ਅਗਨਤ ਸਾਉ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ,
0: ਆਪਣੀ ਅਮਾਨ ਕਛ ਬਾਰ ਸਾਹੋ ਲੈ ਅਗਿਆਨੀ ਮਨ ਰੋਸ ਕਰੇ,
1: ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸਵਾਸ ਨ ਹੋਵੈ,
0: ਜਿਸਕੀ ਬਸਤ ਸੇ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ,
1: ਉਸ ਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ,
0: ਅਨੇਕ ਭਾਤ ਮਾਇਆ ਕੇ ਹੇਤ ਸਰਬਤ ਹੋਵਤ ਜਾਨ ਅਨੇਤ,
1: ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਿਉ ਮਨ ਪਛੁਤਾਵੈ,
0: ਜੋਤੀ ਸੇ ਸੋ ਚਾਲਣ ਹਾਰ ਲਪਟ ਰਿਹੋ ਤੈ ਅੰਧ ਅੰਧਾਰ,
1: ਬਟਾਉ ਸੋ ਜੋ ਲਾਵੇ ਨੇਹੇ ਤਾ ਕੋ ਹਾਥ ਨ ਆਵੇ ਕੇਹੇ,
0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ,
1: ਮਿਥਿਆ ਤੰਦ

0: ਤਿਆ ਆਪਸ ਉੱਪਰ ਕਰਤ ਗਮਾਨ।
1: ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
0: ਕਰਮਨ ਪਰ ਨਿੰਦਾ ਸੁਣੇ, ਮਿਸਿਆ ਹੱਥ ਪਰ ਦਰ।

0: ਮਿਥਿਆ ਸਭ ਪਏ, ਸਫਲ ਦੇ ਨਾਨਕ ਹਰ ਹਰ ਨਾਮ ਲਏ।
1: ਬਿਰਥੀ ਸਾਕਤ ਕੀ ਆਰ ਜਾ, ਸਾਜ ਬਿਨਾ ਕਹਿ ਹੋਵਤ ਸੂਚਾ।
0: ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕਹਿ ਦੁਰਗੰਧ।
1: ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਈ, ਮੇਘ ਬਿਨਾ ਜਿਉਂ ਖੇਤੀ ਜਾਏ।
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਦਾਮ।
1: ਧਨ ਧਨ ਤੇਜਨ ਦੇ ਘਟ ਬਸਿਓ ਹਰ ਨਾਉ, ਨਾਨਕ ਤਾਂ ਕਹਿ ਬਲ ਬਲ ਜਾਓ।
0: ਰਹਿ ਤੇ ਅਵਰ ਕਛ ਅਵਰ ਕਮਾਵਤ।

0: ਰਾਸ਼ਟਰਪਤੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧਤ ਤਨ ਲਾਭ ਹੈ ਤਿਸ ਕੋ ਸਿਮਰਤ ਪਰਮਗਤ ਪਾਵ ਹੈ
0: ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤੇ ਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ
0: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਆਈਏ ਤੇ ਆਵਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਤਿਆਗ ਤਵਰ ਲੁਭਾਵੇ
0: ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ
1: ਜੇ ਪ੍ਰਸਾਦ ਤੂੰ ਸਭ ਕੋ ਮਨ ਮੁਕਤਾ ਕੋ ਜਸ ਰਸਨ ਬਖਾਨ
0: ਜੇ ਪ੍ਰਸਾਦ

0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ,
1: ਜੇ ਪ੍ਰਸਾਦ ਹਸਤਰ ਚੱਲਹਿ, ਜੇ ਪ੍ਰਸਾਦ ਸੰਪੂਰਨ ਫਲ ਹੈ,
0: ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ।

0: ਕੇਵਲ ਪਾਰ ਬ੍ਰਹਮ
1: ਸਾਧ ਕੇ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੈ ਕੁਰਬਾਨ
0: ਸਾਧ ਕੇ ਸੰਗ ਸਭ ਕੁਲ ਉਧਾਰ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ
1: ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਤਨ ਦੇ ਸਭ ਕੋ ਬਰਸਾਵੈ
0: ਸਾਧ